0: ਫਿੱਕੀ ਸੋਏ ਫਿੱਕਾ ਦਰਗੈ ਸਟੀਐ ਮੁਥੁਕਾ ਫਿੱਕੇ ਪਾਏ ਫਿੱਕਾ ਮੁਰਖ ਆਖੀਐ ਪਾਣਾ ਲੈ ਸਜਾਏ ਮਹਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈਲ ਪਰ ਸਭ ਤੇਰੇ ਜੇ ਨਾਵੇ ਉਤਰੇ ਨਾਹੀ ਮੈਂ ਜਿਨ ਪਟੇ

ਜੋ ਸੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਔਰ ਸਮਾਗਤ ਫਰਮਾ ਰਹੇ ਹਾਂ ਸੁਫੀਆਨਾ ਕਲਾਮ।

ਕਿਵੇਂ ਤੇਰੇ ਵੱਲੋਂ ਮੁੱਖ ਪਰਤਾਵਾ ਤੇਰੇ ਵਿੱਚੋਂ ਰੱਬ ਵੇਖਿਆ। ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਤੋਂ ਬਾਅਦ ਸੁਣਦੇ ਹਾਂ ਚਰਨਦਾਸ ਸੁਣਨ ਨੂੰ।

ਸੂਫੀਆਨਾ ਕਲਾਮ ਦੇ ਨਾਲ ਇਹ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਐਫਐਮ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਸਮੇਂ ਘੜੀਆਂ ਮੁਤਾਬਕ ਇਸ ਵੇਲੇ 6:30 ਹੋ ਰਹੇ ਨੇ। ਇਸ ਚੈਨਲ ਤੇ ਸਾਡੀ ਇਹ ਸਭਾ ਹੁਣ ਇੱਥੇ ਹੀ ਖਤਮ ਹੁੰਦੀ ਹੈ। ਸਾਨੂੰ ਦਿਓ ਇਜਾਜ਼ਤ। ਜੈ ਹਿੰਦ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਡਾਕਟਰ ਆਕਾਸ਼ਵਾਣੀ ਜੀ ਸਿੰਧੀ ਸਰਵਿਸ ਬੁਧਰ ਹੀਅਰ ਅਸਾਂਜੇ ਪ੍ਰੋਗਰਾਮ ਜੋ ਵਕਤ ਪੂਰੋ ਥੀ ਰਹੋ ਹੈ ਵਰੀ ਉਹਨਾਂ ਸਾਂ ਮੁਲਾਕਾਤ ਥੀਂਦੀ ਸੁਭਾਣੇ ਸੁਬਹ ਜੋ ਯਾਨੀ ਕਿ ਭਾਰਤੀ ਵਕਤ ਮੁਤਾਬਿਕ 6:30 ਵਜੇ ਤੇ ਇਸੇ ਤੇ ਨੀਨਾ ਇਜਾਜ਼ਤ ਸਦਾਇਂਗਾ।

0: ਹਥਿਆਰ ਵਜੋਂ ਵਰਤਦਾ ਰਹੇਗਾ। ਸੰਧੀ ਬਹਾਲ ਨਹੀਂ ਕੀਤੀ ਜਾ ਸਕਦੀ। ਤੇ ਭਾਰਤ ਤੇ ਜ਼ਿੰਬਾਬਵੇ ਵਿਚਕਾਰ 3 20-20 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਹਰਾਰੇ ਵਿਚ ਖੇਡਿਆ ਜਾਏਗਾ। ਖਬਰਾਂ ਵਿਸਥਾਰ ਨਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਸ਼ਾਮਲ ਲੋਕਾਂ ਨੂੰ ਛੇਤੀ ਤੋਂ ਛੇਤੀ ਤੇ ਸਖ਼ਤ ਸਜ਼ਾ ਦੇਣ ਲਈ ਫਾਸਟ ਟਰੈਕ ਅਦਾਲਤਾਂ ਸਥਾਪਿਤ ਕਰੇਗੀ। ਉਨ੍ਹਾਂ ਨੇ ਵਿਦਿਆਰਥੀਆਂ ਦੇ ਭਵਿੱਖ ਦੀ ਰੱਖਿਆ ਨੂੰ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਦਸਿਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀ ਭਲਾਈ ਅਤੇ ਭਵਿੱਖ ਸਭ ਤੋਂ ਮਹੱਤਵਪੂਰਨ ਨੇ। ਪ੍ਰਧਾਨ ਮੰਤਰੀ ਦਾ ਇਹ ਬਿਆਨ ਨੀਟ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਨੂੰ ਲੈ ਕੇ ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲ ਰਹੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਆਇਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧ ਵਿਚ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਏਗਾ। ਸ੍ਰੀ ਮੋਦੀ ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਕੀਤੇ ਜਾ ਰਹੇ ਉਪਾਵਾਂ ਦੀ ਇਕ ਲੜੀ ਦਾ ਹਿੱਸਾ ਹੈ। ਐਨਡੀਏ ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ ਦੇ ਮਕਰ ਗੇਟ ਤੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਐਨਡੀਏ ਦੇ ਸੰਸਦ ਮੈਂਬਰਾਂ ਨੇ ਸਦਨ ਵਿਚ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਤੇ ਚਰਚਾ ਦੀ ਮੰਗ ਕੀਤੀ, ਜਦਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ। ਬੀਜੇਪੀ ਪ੍ਰਧਾਨ ਤੇ ਰਾਜ ਸਭਾ ਮੈਂਬਰ ਨਿਤਿਨ ਨਵੀਨ ਨੇ ਕਿਹਾ ਕਿ ਐਨਡੀਏ ਸਰਕਾਰ ਹਰ ਪੱਧਰ ਤੇ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਭਵਿੱਖ ਤੇ ਚਰਚਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਨਵੀਨ ਨੇ ਕਿਹਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਸਮੁੱਚੀ ਵਿਰੋਧੀ ਧਿਰ ਸਦਨ ਵਿਚ ਇਸ ਮੁੱਦੇ ਤੇ ਚਰਚਾ ਕਰਨ ਤੋਂ ਬਚ ਰਹੀ ਹੈ। ਉਨ੍ਹਾਂ ਕਿਹਾ ਕਿ ਐਨਡੀਏ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਦੇਸ਼ ਨੌਜਵਾਨਾਂ ਲਈ ਇਕ ਉਜਵਲ ਭਵਿੱਖ ਬਣਾਉਣਾ ਹੈ।
1: एनडीए की सरकार पूरी तरह से छात्र और युवाओं के भविष्य के लिए हर स्तर पर चर्चा को तैयार है, पर राहुल गांधी और कांग्रेस और संपूर्ण विपक्ष चर्चा से भाग रहे हैं। ये केवल स्टोन पेटर्स के रूप में युवाओं को देखते हैं, पर भारत और एनडीए की सरकार और नरेंद्र मोदी का विजन है कि हम पूरी तरह से युवाओं को उनके सुनहरे भविष्य के बनाने के लिए संकल्पित है।
0: ਉਧਰ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸਰਕਾਰ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸੰਸਦ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਨੇ ਜਿਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਤੌਰ ਤੇ ਉਨ੍ਹਾਂ ਵਿਰੁੱਧ ਤਾਕਤ ਦੀ ਵਰਤੋਂ ਕੀਤੀ ਸੀ। ਉਨ੍ਹਾਂ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਸ਼ੁਰੂ ਕਰਨ ਦੀ ਵੀ ਅਪੀਲ ਕੀਤੀ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਦੁਪਹਿਰ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਜਦੋਂ ਲੋਕ ਸਭਾ ਦੁਪਹਿਰੇ 12 ਵਜੇ ਮੁੜ ਜੁੜੀ ਤਾਂ ਵਿਰੋਧੀ ਧਿਰ ਨੇ ਨੀਟ ਪੇਪਰ ਲੀਕ ਮੁੱਦੇ ਤੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ। ਸਭਾਪਤੀ ਦਲੀਪ ਸਾਇਕੀਆ ਨੇ ਸਦਨ ਦੇ ਸੁਚਾਰੂ ਕੰਮਕਾਜ ਲਈ ਵਿਰੋਧੀ ਧਿਰ ਦੇ ਸਹਿਯੋਗ ਦੀ ਬੇਨਤੀ ਕੀਤੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਨੂੰ ਨੀਟ ਪੇਪਰ ਲੀਕ ਮੁੱਦੇ ਤੇ ਚਰਚਾ ਕਰਨ ਵਿਚ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਰੋਧੀ ਧਿਰ ਵੱਲੋਂ ਨਿਰਧਾਰਿਤ ਤਰੀਕ ਅਤੇ ਸਮੇਂ ਅਨੁਸਾਰ ਦੋਵਾਂ ਸਦਨਾਂ ਵਿਚ ਇਸ ਮੁੱਦੇ ਤੇ ਚਰਚਾ ਕਰਨ ਦੀ ਇੱਛਾ ਪ੍ਰਗਟਾਈ ਹੈ। ਸ੍ਰੀ ਰਿਜੀਜੂ ਦੀ ਅਪੀਲ ਦੇ ਬਾਵਜੂਦ ਵਿਰੋਧੀ ਧਿਰ ਦੇ ਮੈਂਬਰ ਨਾਅਰੇਬਾਜ਼ੀ ਕਰਦਿਆਂ ਸਭਾ ਦੇ ਵਿਚਕਾਰ ਆ ਗਏ। ਇਸ ਤੇ ਸਭਾਪਤੀ ਨੇ ਸਦਨ ਨੂੰ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤਾ। ਰਾਜ ਸਭਾ ਵਿਚ ਵੀ ਇਸੇ ਤਰ੍ਹਾਂ ਦੀ ਸਥਿਤੀ ਦੇਖੀ ਗਈ। ਜਦੋਂ ਰਾਜ ਸਭਾ ਦੀ ਕਾਰਵਾਈ 12 ਵਜੇ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਇਕ ਵਾਰ ਫਿਰ ਨੀਟ ਪ੍ਰੀਖਿਆ ਪੇਪਰ ਲੀਕ ਅਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਚਰਚਾ ਲਈ ਤਿਆਰ ਹੈ, ਪਰ ਪਹਿਲਾਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣਾ ਹੋਵੇਗਾ। ਕੇਂਦਰੀ ਮੰਤਰੀ ਤੇ ਸਦਨ ਦੇ ਨੇਤਾ ਜਗਤ ਪ੍ਰਕਾਸ਼ ਨੱਡਾ ਨੇ ਵਿਰੋਧੀ ਧਿਰ ਦੀ ਆਲੋਚਨਾ ਕਰਦਿਆਂ ਇਸ ਦੇ ਵਿਹਾਰ ਨੂੰ ਗੈਰ ਜ਼ਿੰਮੇਵਾਰ ਦਸਿਆ। ਉਨ੍ਹਾਂ ਇਲਜ਼ਾਮ ਲਾਇਆ ਕਿ ਵਿਰੋਧੀ ਧਿਰ ਨਾ ਤਾਂ ਚਰਚਾ ਚਾਹੁੰਦੀ ਹੈ ਤੇ ਨਾ ਹੀ ਸਦਨ ਨੂੰ ਕੰਮ ਕਰਨ ਦੇਣਾ ਚਾਹੁੰਦੀ ਹੈ। ਵਿਰੋਧੀ ਧਿਰ ਨੇ ਆਪਣਾ ਵਿਰੋਧ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਜਾਰੀ ਰੱਖੀ। ਹੰਗਾਮੇ ਦੌਰਾਨ ਸਭਾਪਤੀ ਨੇ ਸਦਨ ਨੂੰ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ 3 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਤੇ ਅੱਜ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਪਹੁੰਚਣਗੇ। ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਜਾਏਗਾ। ਉਹ ਰੋਮਾਨੀਆ ਦੇ ਆਪਣੇ ਹਮ ਰੁਤਬਾ ਨਿਕਸੋ ਡੈਨ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਗੱਲਬਾਤ ਤੋਂ ਬਾਅਦ ਕਈ ਸਮਝੌਤਿਆਂ ਤੇ ਦਸਤਖਤ ਹੋਣ ਦੀ ਉਮੀਦ ਹੈ। ਰੋਮਾਨੀਆ ਦੇ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਅੱਜ ਰਾਸ਼ਟਰਪਤੀ ਮੁਰਮੂ ਦੇ ਸਨਮਾਨ ਵਿਚ

0: ਦੇ ਖਾਣੇ ਦੀ ਮੇਜ਼ਬਾਨੀ ਕਰਨਗੇ। ਉਨ੍ਹਾਂ ਦਾ ਰੋਮਾਨੀਆ ਭਾਰਤ ਸੰਸਦੀ ਮਿੱਤਰਤਾ ਸਮੂਹ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਬਾਅਦ ਵਿਚ ਰਾਸ਼ਟਰਪਤੀ ਮੁਰਮੂ ਭਾਰਤ ਰੋਮਾਨੀਆ ਵਪਾਰ ਫੋਰਮ ਨੂੰ ਸੰਬੋਧਨ ਕਰਨਗੇ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀਆਂ ਟਿੱਪਣੀਆਂ ਨੂੰ ਰੱਦ ਕੀਤੈ। ਭਾਰਤ ਨੇ ਕਿਹੈ ਕਿ ਜਿੰਨਾ ਚਿਰ ਪਾਕਿਸਤਾਨ ਸਰਹੱਦ ਪਰੋਂ ਦਹਿਸ਼ਤਗਰਦੀ ਨੂੰ ਹਥਿਆਰ ਵਜੋਂ ਵਰਤਦਾ ਰਹੇਗਾ, ਸੰਧੀ ਦੇ ਬਹਾਲ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਰਾਜਦੂਤ ਪੀ ਹਰੀਸ਼ ਨੇ ਪਾਕਿਸਤਾਨੀ ਇਲਜ਼ਾਮਾਂ ਦਾ ਜਵਾਬ ਦਿੱਤਾ।
1: Our position on the Indus Water Treaty remains clear.
2: सिंधु जल संधि पर हमारा रुख स्पष्ट और सुसंगत बना हुआ है। जब सीमा पार से आतंकवाद को नियमित रूप से एक हथियार के रूप में उपयोग किया जा रहा है तो आपसी विश्वास सद्भावना के आधार पर सहयोग की उम्मीद नहीं की जा सकती।
1: It's regularly deployed as an instrument of state policy.
0: ਰਾਜਦੂਤ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਹਮੇਸ਼ਾ ਭਾਰਤ ਦਾ ਇਕ ਅਨਿੱਖੜਵਾਂ ਤੇ ਅਟੁੱਟ ਅੰਗ ਰਿਹਾ ਤੇ ਰਹੇਗਾ। ਉਨ੍ਹਾਂ ਕਿਹਾ ਕਿ ਅਸਲ ਮੁੱਦਾ ਭਾਰਤੀ ਇਲਾਕੇ ਤੇ ਪਾਕਿਸਤਾਨ ਦਾ ਗੈਰ ਕਾਨੂੰਨੀ ਕਬਜ਼ਾ ਹੈ। ਅੱਜ ਰਾਸ਼ਟਰੀ ਪ੍ਰਸਾਰਣ ਦਿਵਸ ਹੈ। 1927 ਵਿਚ ਇਸੇ ਦਿਨ ਦੇਸ਼ ਦਾ ਪਹਿਲਾ ਰੇਡੀਓ ਪ੍ਰਸਾਰਣ ਮੁੰਬਈ ਤੋਂ ਸ਼ੁਰੂ ਹੋਇਆ ਸੀ। ਬਾਅਦ ਵਿਚ 1936 ਵਿਚ ਆਲ ਇੰਡੀਆ ਰੇਡੀਓ ਦੀ ਸਥਾਪਨਾ ਹੋਈ ਅਤੇ 1956 ਵਿਚ ਇਸ ਦਾ ਨਾਮ ਬਦਲ ਕੇ ਆਕਾਸ਼ਵਾਣੀ ਰੱਖਿਆ ਗਿਆ। ਰੇਡੀਓ ਪ੍ਰਸਾਰਣ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਦੇਸ਼ ਦੇ ਵਿਕਾਸ ਤੱਕ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਕਾਸ਼ਵਾਣੀ ਨੇ ਸਿੱਖਿਆ, ਸਿਹਤ, ਖੇਤੀਬਾੜੀ ਤੇ ਜਨ ਜਾਗਰੂਕਤਾ ਦੇ ਖੇਤਰਾਂ ਵਿਚ ਲੋਕਾਂ ਨੂੰ ਸਹੀ ਤੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕੀਤੀ ਹੈ। ਸਰਕਾਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਉਸ ਵੀਡੀਓ ਦਾ ਖੰਡਨ ਕੀਤਾ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਬਾਰੇ ਧਮਕੀ ਭਰੇ ਬਿਆਨ ਦਿੱਤੇ ਨੇ। ਪ੍ਰੈਸ ਇਨਫਾਰਮੇਸ਼ਨ ਬਿਊਰੋ PIB ਦੀ ਫੈਕਟ ਚੈੱਕ ਯੂਨਿਟ ਨੇ ਸਪਸ਼ਟ ਕੀਤਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਯੂਨਿਟ ਨੇ ਕਿਹਾ ਕਿ ਵੀਡੀਓ AI ਦੀ ਵਰਤੋਂ ਰਾਹੀਂ ਬਣਾਇਆ ਗਿਐ ਅਤੇ ਪਾਕਿਸਤਾਨੀ ਦੁਸ਼ਪ੍ਰਚਾਰ ਰਾਹੀਂ ਜਨਤਾ ਨੂੰ ਗੁੰਮਰਾਹ ਕਰਨ ਲਈ ਪ੍ਰਸਾਰਿਤ ਕੀਤਾ ਜਾ ਰਿਹੈ। ਯੂਨਿਟ ਨੇ ਨਾਗਰਿਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਗੈਰ ਪ੍ਰਮਾਣਿਤ ਸਮੱਗਰੀ ਸਾਂਝੀ ਕਰਨ ਤੋਂ ਬਚਣ। ਭਾਰਤ ਸਰਕਾਰ ਨਾਲ ਸਬੰਧਤ ਸ਼ੱਕੀ ਸਮੱਗਰੀ ਦੀ ਰਿਪੋਰਟ PIB ਦੀ ਫੈਕਟ ਚੈੱਕ ਯੂਨਿਟ ਨੂੰ ਕਰਨ ਅਤੇ ਸਹੀ ਤੇ ਪ੍ਰਮਾਣਿਕ ਜਾਣਕਾਰੀ ਲਈ ਸਿਰਫ ਅਧਿਕਾਰਤ ਸਰੋਤਾਂ ਤੇ ਭਰੋਸਾ ਕਰਨ। ਭਾਰਤ ਅਤੇ ਜ਼ਿੰਬਾਬਵੇ ਵਿਚਕਾਰ 3 T20 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਹਰਾਰੇ ਵਿਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 4:30 ਵਜੇ ਸ਼ੁਰੂ ਹੋਵੇਗਾ। ਭਾਰਤੀ ਟੀਮ ਦੀ ਕਪਤਾਨੀ ਸ਼੍ਰੇਯਸ ਅਈਅਰ ਕਰ ਰਹੇ ਨੇ। 3ਵੀਆਂ ਰਾਸ਼ਟਰਮੰਡਲ ਖੇਡਾਂ ਅੱਜ ਸਕਾਟਲੈਂਡ ਦੇ ਗਲਾਸਗੋ ਵਿਚ ਸ਼ੁਰੂ ਹੋ ਰਹੀਆਂ ਨੇ। 10 ਦਿਨਾਂ ਖੇਡਾਂ ਵਿਚ 74 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ, ਮੀਰਾ ਬਾਈ ਚਾਨੂ ਤੇ ਲਵਲੀਨਾ ਬੋਰਗੋਹੇਨ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ। ਇਸ ਸਾਲ ਸਿਰਫ 10 ਖੇਡਾਂ ਸ਼ਾਮਲ ਕੀਤੀਆਂ ਗਈਆਂ ਨੇ ਜੋ ਬਰਮਿੰਗਮ 2022 ਦੇ ਮੁਕਾਬਲੇ 9 ਘੱਟ ਨੇ। ਭਾਰਤੀ ਦਲ ਵਿਚ ਪੈਰਾ ਐਥਲੈਟਿਕਸ ਸਮੇਤ 125 ਮੈਂਬਰ ਸ਼ਾਮਲ ਨੇ। ਭਾਰਤ ਨੇ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿਚ 61 ਤਮਗੇ ਜਿੱਤੇ ਸਨ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਸ਼ਾਮਲ ਲੋਕਾਂ ਨੂੰ ਛੇਤੀ ਤੋਂ ਛੇਤੀ ਤੇ ਸਖ਼ਤ ਸਜ਼ਾ ਦੇਣ ਲਈ ਫਾਸਟ ਟਰੈਕ ਅਦਾਲਤਾਂ ਸਥਾਪਿਤ ਕਰੇਗੀ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਦੁਪਹਿਰ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ 3 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਤੇ ਅੱਜ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਪਹੁੰਚਣਗੇ ਤੇ ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀਆਂ ਟਿੱਪਣੀਆਂ ਨੂੰ ਰੱਦ ਕਰਦਿਆਂ ਕਿਹਾ ਕਿ ਜਿੰਨਾ ਚਿਰ ਪਾਕਿਸਤਾਨ ਸਰਹੱਦ ਪਰੋਂ ਦਹਿਸ਼ਤਗਰਦੀ ਨੂੰ ਹਥਿਆਰ ਵਜੋਂ ਵਰਤਦਾ ਰਹੇਗਾ, ਸੰਧੀ ਬਹਾਲ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।
3: आदाब, ये आकाशवाणी है। खबरों के साथ मैं नीतिका त्यागी। मरकज नीट पेपर लीक में मुलव्वस अफराद को जल्द और सख्त सजा को यकीनी बनाने की खातिर फास्ट ट्रैक अदालतें कायम करेगा। वजीर आजम नरेंद्र मोदी ने जोर देकर कहा है कि तलबा के मुस्तकबिल का तहफ्फुज हुकूमत की अव्वलीन तरजीह है। पार्लियामानी उमूर के वजीर किरण रिजिजू ने कहा है कि हुकूमत पार्लियामेंट में नीट पेपर लीक मामले समेत किसी भी मामले पर बहस के लिए तैयार है। भारत ने मनीला में आसियान वजारती मीटिंग में दहशतगर्दी को बिल्कुल भी बर्दाश्त न करने पर जोर दिया है। भारत ने अक़वाम-ए-मुत्तहिदा सलामती काउंसिल में दरियाए सिंध आबी मुआहिदे पर पाकिस्तान की

ਗੀਤੋ ਸਾ ਨੁਸਰਤ ਫਤਿਹ ਅਲੀ ਖਾਨ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸੁਣਦੇ ਪਏ ਹਵੇ ਤੁਸੀਂ ਗ੍ਰੀਨ ਟੀ ਬਾਰੇ ਸੁਣਾ ਹੋ ਸੀ ਜਾਨੇ ਕਿ ਹਰੀ ਚਾਹ ਚਾਹ ਦੀਆਂ ਸਬੂਤੀਆਂ ਹਰੀਆਂ ਪੱਤੀਆਂ ਕੋ ਗ੍ਰੀਨ ਟੀ ਆਖਾ ਵੇਂਦੇ ਸਿਹਤ ਕੀਤੇ ਗੁਣ ਭਰਾ ਹੋਣ ਕਰਕੇ ਗ੍ਰੀਨ ਟੀ ਕੋ ਸਾਰਾ ਦੁਨੀਆ ਵਿਚ ਲੋਕ ਪੀਵਣ ਲੱਗ ਪਏ ਹਨ ਗ੍ਰੀਨ ਟੀ ਪੀਵਣ ਨਾਲ ਬਹੁਤ ਬਿਮਾਰੀਆਂ ਠੀਕ ਥੀਂਦੀਆਂ ਹਨ ਪਹਿਲਾਂ ਤਾਂ ਗ੍ਰੀਨ ਟੀ ਮੋਟਾਪਾ ਘਟੇਂਦੀ ਹੈ ਇਹ ਸਰੀਰ ਵਿਚ ਚਰਬੀ ਕੋ ਘੱਟ ਕਰੇਂਦੀ ਹੈ ਦੂਜਾ ਕੋਲੇਸਟ੍ਰੋਲ ਕੋ ਘੱਟ ਕਰਕੇ ਹਾਰਟ ਦੇ ਰੋਗਾਂ ਕੋ ਦੂਰ ਰੱਖੇਂਦੀ ਹੈ ਤੀਜਾ ਗ੍ਰੀਨ ਟੀ ਵਿਚ ਮੌਜੂਦ ਐਂਟੀ ਆਕਸੀਡੈਂਟ ਸਰੀਰ ਦੇ ਸੈਲਸ ਕੋ ਕਦਹਾ ਮਰਨ ਨਹੀਂ ਦਿੰਦੇ ਜਿਸ ਨਾਲ ਕੈਂਸਰ ਤੋਂ ਬਚਾਅ ਹੁੰਦਾ ਹੈ ਆਰਥਰਾਈਟਿਸ ਦੇ ਜੋਖਿਮ ਕੋ ਵੀ ਗ੍ਰੀਨ ਟੀ ਘੱਟ ਕਰੇਂਦੀ ਹੈ ਗ੍ਰੀਨ ਟੀ ਦਾ ਫਲੋਰਾਈਡ ਤੱਤਵ ਸਾਕੋ ਹੱਡੀਆਂ ਕੋ ਮਜ਼ਬੂਤ ਬਣਨ ਚ ਮਦਦ ਕਰੇਂਦਾ ਹੈ ਗ੍ਰੀਨ ਟੀ ਤੁਹਾਕੋ ਡਾਇਬਿਟੀਜ ਵਿਚ ਸ਼ੂਗਰ ਲੈਵਲ ਕੋ ਸਹੀ ਰੱਖੇਂਦੀ ਹੈ ਇਹ ਜਿਗਰ ਕੀਤੇ ਵੀ ਫਾਇਦੇਮੰਦ ਹੈ ਗ੍ਰੀਨ ਟੀ ਪੀਵਣ ਵਾਲੇ ਬੀਪੀ ਵਧਣ ਤੋਂ ਬਚੇ ਰਹਿੰਦੇ ਹਨ ਗ੍ਰੀਨ ਟੀ ਫੂਡ ਪੋਇਜ਼ਨਿੰਗ ਵੀ ਨਹੀਂ ਹੋਣ ਦਿੰਦੀ ਤੇ ਇੱਕ ਬੜਾ ਮਜ਼ੇਦਾਰ ਗੱਲ ਗ੍ਰੀਨ ਟੀ ਤੁਹਾਕੋ ਬਹੁਤ ਸਮੇਂ ਤੀਕ ਜਵਾਨ ਬਣਾਉਂਦੀ ਹੈ ਤੇ ਵਾਲਾ ਅੱਜ ਤੋਂ ਹੀ ਸ਼ੁਰੂ ਕਰੇਂਦੇ ਹਾਂ ਗ੍ਰੀਨ ਟੀ ਪੀਵਣੀ ਸਵਾਦੀ ਵੀ ਤੇ ਸਿਹਤ ਵੀ ਤੇ ਹੁਣ ਵਾਲਾ ਗੀਤ ਦੀਵਾਰੀ ਹੈ ਗੀਤ ਹੈ ਲਾਜ ਸਚਦੇਵਾ ਦੀ ਆਵਾਜ਼ ਵਿਚ ਚਸਕਿਨੋ

ਤੁਹਾਡੀ ਲਾਜ ਸੱਚਦੇ ਅਦਾਕਾਇਆ ਕੀ ਸੁਣ ਲਿਓ ਗੈਸ ਦੀ ਬਚਤ ਕਰੇ ਸਾਂ ਕੁਝ ਤਰੀਕੇ ਅਸਾਂ ਤੁਹਾਨੂੰ ਕੋਲ ਇੱਥੇ ਦੱਸਦੇ ਹਾਂ ਪਹਿਲਾਂ ਤਾਂ ਗੈਸ ਸਟੋਵ ਦੇ ਵੱਡੇ ਬਰਨਰ ਦੀ ਥਾਂ ਤੇ ਛੋਟੇ ਬਰਨਰ ਨੂੰ ਇਸਤੇਮਾਲ ਕਰੇ ਸਾਂ ਇਸ ਨਾਲ ਗੈਸ ਦੀ ਬਚਤ ਹੁੰਦੀ ਹੈ ਵਾਲਾ ਚੌੜੇ ਭਾਂਡਿਆਂ ਵਿੱਚ ਖਾਣਾ ਕਦਾ ਨਹੀਂ ਬਣਾਉਣਾ ਚਾਹੀਦਾ ਇਸ ਨਾਲ ਗੈਸ ਬਹੁਤ ਜਾਇਆ ਵੇਂਦੀ ਹੈ ਖਾਣਾ ਇੰਜੇ ਨਾ ਰਿਝਣ ਦੇਵੋ ਭਾਂਡੇ ਕੋ ਢੱਕਣ ਨਾਲ ਢੱਕ ਕੇ ਖਾਣਾ ਬਣਾਵੋ ਤੇ ਫਿਰ ਖਾਣੇ ਵਿੱਚ ਉਬਾਲਾ ਆਵਣ ਤੇ ਗੈਸ ਮੰਦੀ ਕਰ ਦੇਵਣੀ ਚੰਗਾ ਥੀ ਸੀ ਜੇ ਖਾਣਾ ਬਣਾਵਣ ਕੀਤੇ ਪ੍ਰੈਸ਼ਰ ਕੁੱਕਰ ਦਾ ਇਸਤੇਮਾਲ ਕਰੇ ਸਾਂ ਪ੍ਰੈਸ਼ਰ ਕੁੱਕਰ ਦੀ ਗੱਲ ਤੇ ਇੱਕ ਗੱਲ ਵਾਲਾ ਮੈਂ ਤੁਹਾਨੂੰ ਦੱਸਦੀ ਹਾਂ ਕਿ ਪ੍ਰੈਸ਼ਰ ਕੁੱਕਰ ਵਿੱਚ ਇੱਕ ਦੇ ਉੱਤੇ ਇੱਕ ਭਾਂਡਾ ਰੱਖ ਕੇ ਚੌਲ ਸਬਜ਼ੀ ਇੱਕੋ ਵਾਰੀ ਚ ਬਣਵੇ ਸੀ ਦਾਲ ਛੋਲੇ ਰਾਜਮਾ ਚੌਲਾਂ ਨੂੰ ਰਿਝਾਵਣ ਤੋਂ ਪਹਿਲਾਂ ਇਹਨਾਂ ਨੂੰ ਪਾਣੀ ਵਿੱਚ ਭਿਗੋ ਕੇ ਰੱਖਣ ਨਾਲ ਇਹ ਜਲਦੀ ਬਣ ਵੇਂਦੇ ਹਨ ਇਹਨਾਂ ਗੱਲਾਂ ਨੂੰ ਛੋਟੀਆਂ ਛੋਟੀਆਂ ਨਾ ਸਮਝਣਾ ਇਹ ਗੈਸ ਦੀ ਬਹੁਤ ਬਚਤ ਕਰਦੀਆਂ ਹਨ ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਮੈਂ ਤੁਹਾਨੂੰ ਸੁਣਾਉਂਦੀ ਹਾਂ ਕੁਝ ਬੋਲੀਆਂ ਬਹੁਤ ਮਜ਼ੇਦਾਰ ਹਨ ਕਲਾਕਾਰ ਹਨ ਸੁਰਿੰਦਰ ਸ਼ਿੰਦਾ

ਯਾਨੀ ਅੱਜ ਕੱਲ ਕੋਲਕਾਤਾ ਸਟੇਸ਼ਨ ਤੋਂ ਵੀ ਸ਼ੁਰੂ ਕੀਤਾ ਗਿਆ। ਸਰਕਾਰੀ ਕੰਟਰੋਲ ਆਲ ਇੰਡੀਆ ਰੇਡੀਓ ਆਕਾਸ਼ਵਾਣੀ ਸਾਲ 1930 ਵਿਚ ਵਿੱਤੀ ਮੁਸ਼ਕਲਾਂ ਕਾਰਨ ਇਹ ਕੰਪਨੀ ਬੰਦ ਹੋਣ ਕੰਢੇ ਪਹੁੰਚ ਗਈ, ਜਿਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਇਸ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਇਸ ਦਾ ਨਾਮ ਬਦਲ ਕੇ ਇੰਡੀਅਨ ਸਟੇਟ ਬ੍ਰਾਡਕਾਸਟਿੰਗ ਸਰਵਿਸ ਰੱਖ ਦਿੱਤਾ। 8 ਜੂਨ 1936 ਨੂੰ ਇਸ ਪ੍ਰਸਾਰਣ ਸੇਵਾ ਦਾ ਬਦਲ ਕੇ ਨਾਮ ਆਲ ਇੰਡੀਆ ਰੇਡੀਓ ਕਰ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ ਸਾਲ 1957 ਵਿਚ ਇਸ ਦਾ ਨਾਮ ਪ੍ਰਸਿੱਧ ਕਵੀ ਸੁਮਿਤਰਾ ਨੰਦਨ ਪੰਤ ਦੇ ਸੁਝਾਅ ਤੇ ਆਕਾਸ਼ਵਾਣੀ ਰੱਖਿਆ ਗਿਆ, ਜਿਸ ਦਾ ਅਰਥ ਹੈ ਅਸਮਾਨ ਤੋਂ ਆਉਣ ਵਾਲੀ ਆਵਾਜ਼। ਇਸ ਖਾਸ ਦਿਨ ਨੂੰ ਮਨਾਉਣ ਦੇ ਕਈ ਮਹੱਤਵਪੂਰਨ ਉਦੇਸ਼ ਨੇ, ਜਿਵੇਂ ਇਤਿਹਾਸਕ ਯੋਗਦਾਨ ਨੂੰ ਯਾਦ ਕਰਨਾ। ਜੀ, ਇਹ ਦਿਨ ਦੇਸ਼ ਦੇ ਵਿਕਾਸ ਵਿਚ ਰੇਡੀਓ ਅਤੇ ਮੀਡੀਆ ਕਰਮਚਾਰੀਆਂ ਦੀਆਂ ਅਣਥਕ ਕੋਸ਼ਿਸ਼ਾਂ ਅਤੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਮਨਾਇਆ ਜਾਂਦਾ ਹੈ। ਜਨ ਤੱਕ ਜਾਗਰੂਕਤਾ ਲਈ ਲੋਕਾਂ ਨੂੰ ਸੂਚਨਾ ਟੈਕਨਾਲੋਜੀ ਅਤੇ ਪ੍ਰਸਾਰਣ ਦੇ ਮਹੱਤਵ ਬਾਰੇ ਜਾਗਰੂਕ ਕਰਨਾ, ਜੋ ਕਿ ਲੋਕਤੰਤਰ ਦਾ ਚੌਥਾ ਸਤੰਭ ਹੈ। ਦੇਸ਼ ਦੀ ਵੱਖ ਵੱਖ ਬੋਲੀਆਂ, ਸੰਗੀਤ ਅਤੇ ਕਲਾ ਨੂੰ ਇਕ ਮੰਚ ਤੇ ਲਿਆਉਣ ਵਿਚ ਪ੍ਰਸਾਰਣ ਦੇ ਰੋਲ ਨੂੰ ਉਜਾਗਰ ਕਰਨਾ। ਆਲ ਇੰਡੀਆ ਰੇਡੀਓ ਅਤੇ ਪ੍ਰਸਾਰਣ ਪਾਰਟੀ ਦਾ ਗਠਨ, ਇਸ ਬਾਰੇ ਗੱਲ ਕਰਦਿਆਂ ਭਾਰਤ ਵਿਚ ਸਰਕਾਰੀ ਪ੍ਰਸਾਰਣ ਨੂੰ ਵਧੇਰੇ ਖੁਦ ਮੁਖਤਿਆਰੀ ਯਾਨੀ ਆਟੋਨੋਮੀ ਦੇਣ ਲਈ ਸਾਲ 1997 ਵਿਚ ਇਕ ਇਤਿਹਾਸਕ ਕਦਮ ਚੁੱਕਿਆ ਗਿਆ। ਪ੍ਰਸਾਰਣ ਭਾਰਤੀ ਐਕਟ 23 ਨਵੰਬਰ 1997 ਨੂੰ ਪ੍ਰਸਾਰ ਭਾਰਤੀ ਦਾ ਗਠਨ ਇਕ ਦੇਸ਼ ਦੀ ਜਨਤਕ ਸੇਵਾ ਪ੍ਰਸਾਰਕ ਵਜੋਂ ਕੀਤਾ ਗਿਆ। ਪ੍ਰਸਾਰ ਭਾਰਤੀ ਦੇ ਅਧੀਨ ਦੋ ਵੱਡੇ ਨੈਟਵਰਕ ਕੰਮ ਕਰਦੇ ਨੇ, ਆਲ ਇੰਡੀਆ ਰੇਡੀਓ, ਆਕਾਸ਼ਵਾਣੀ ਅਤੇ ਦੂਰਦਰਸ਼ਨ। ਪ੍ਰਸਾਰ ਭਾਰਤੀ ਦਾ ਮੁੱਖ ਕੰਮ ਦੇਸ਼ ਦੀ ਏਕਤਾ ਅਖੰਡਤਾ ਨੂੰ ਬਣਾਈ ਰੱਖਣਾ ਅਤੇ ਬਿਨਾਂ ਕਿਸੇ ਪੱਖਪਾਤ ਦੇ ਦੇਸ਼ ਦੇ ਨਾਗਰਿਕਾਂ ਤੱਕ ਸਹੀ ਖਬਰਾਂ ਤੇ ਸਿੱਖਿਆ ਪਹੁੰਚਾਉਣਾ ਹੈ। ਭਾਰਤੀ ਸਮਾਜ ਵਿਚ ਰੇਡੀਓ ਦਾ ਕੀ ਮਹੱਤਵ ਹੈ? ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਰੇਡੀਓ ਨੇ ਭਾਰਤੀ ਸਮਾਜ ਨੂੰ ਬਦਲਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਸੁਭਾਸ਼ ਚੰਦਰ ਬੋਸ ਅਤੇ ਹੋਰ ਦੇਸ਼ ਭਗਤਾਂ ਨੇ ਆਜ਼ਾਦ ਹਿੰਦ ਰੇਡੀਓ ਰਾਹੀਂ ਦੇਸ਼ ਵਾਸੀਆਂ ਵਿਚ ਦੇਸ਼ ਭਗਤੀ ਦੀ ਭਾਵਨਾ ਜਗਾਈ। ਖੇਤੀਬਾੜੀ ਕ੍ਰਾਂਤੀਕਾਰੀ ਯਾਨੀ ਹਰੀ ਕ੍ਰਾਂਤੀ 1960-70 ਦੇ ਦਹਾਕੇ ਵਿਚ ਰੇਡੀਓ ਤੋਂ ਪ੍ਰਸਾਰਿਤ ਹੋਣ ਵਾਲੇ ਖੇਤੀਬਾੜੀ ਪ੍ਰੋਗਰਾਮਾਂ ਜਿਵੇਂ ਕ੍ਰਿਸ਼ੀ ਜਗਤ ਯਾਨੀ ਇੱਥੇ ਖੇਤੀਬਾੜੀ ਪ੍ਰੋਗਰਾਮ, ਦਿਹਾਤੀ ਪ੍ਰੋਗਰਾਮ ਨੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਤੇ ਬੀਜਾਂ ਬਾਰੇ ਜਾਣਕਾਰੀ ਦੇ ਕੇ ਭਾਰਤ ਨੂੰ ਅਨਾਜ ਦੇ ਮਾਮਲੇ ਵਿਚ ਆਤਮ ਨਿਰਭਰ ਬਣਾਇਆ। ਆਫ਼ਤ ਪ੍ਰਬੰਧਨ ਜੀ, ਹੜ੍ਹ, ਚੱਕਰਵਾਤ ਜਾਂ ਕਿਸੇ ਵੀ ਰਾਸ਼ਟਰੀ ਸੰਕਟ ਦੌਰਾਨ ਜਦੋਂ ਮੋਬਾਈਲ ਅਤੇ ਇੰਟਰਨੈਟ ਨੈਟਵਰਕ ਫੇਲ ਹੋ ਜਾਂਦੇ ਨੇ ਤਾਂ ਰੇਡੀਓ ਹੀ ਜਾਣਕਾਰੀ ਪਹੁੰਚਾਉਣ ਦਾ ਸਭ ਤੋਂ ਭਰੋਸੇਮੰਦ ਸਾਧਨ ਬਣਦਾ ਹੈ। ਮਨੋਰੰਜਨ ਤੇ ਸਿੱਖਿਆ, ਵਿਵਿਧ ਭਾਰਤੀ ਵਰਗੇ ਚੈਨਲਾਂ ਨੇ ਫਿਲਮੀ ਗੀਤਾਂ, ਨਾਟਕਾਂ ਅਤੇ ਕਵਿਤਾਵਾਂ ਰਾਹੀਂ ਦਹਾਕਿਆਂ ਤੱਕ ਭਾਰਤੀਆਂ ਦਾ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਸਕੂਲੀ ਬੱਚਿਆਂ ਲਈ ਵਿਦਿਅਕ ਪ੍ਰੋਗਰਾਮ ਵੀ ਪ੍ਰਸਾਰਿਤ ਕੀਤੇ ਜਾਂਦੇ ਨੇ। ਫਿਰ ਆ ਜਾਂਦੀ ਹੈ ਜੀ ਪੰਜਾਬੀ ਭਾਸ਼ਾ ਤੇ ਆਕਾਸ਼ਵਾਣੀ ਜਲੰਧਰ। ਪੰਜਾਬ ਵਿਚ ਪ੍ਰਸਾਰਣ ਦੇ ਇਤਿਹਾਸ ਵਿਚ ਆਕਾਸ਼ਵਾਣੀ ਜਲੰਧਰ ਦਾ ਬਹੁਤ ਵੱਡਾ ਯੋਗਦਾਨ ਹੈ। ਸਭਿਆਚਾਰ ਦੀ ਸੰਭਾਲ, ਪੰਜਾਬੀ ਲੋਕ ਗੀਤ, ਸੂਫੀ ਗੀਤ, ਗੁਰਬਾਣੀ ਅਤੇ ਪੰਜਾਬੀ ਨਾਟਕਾਂ ਨੂੰ ਘਰ ਘਰ ਪਹੁੰਚਾਉਣ ਲਈ ਰੇਡੀਓ ਨੇ ਮੁੱਖਰੀ ਭੂਮਿਕਾ ਨਿਭਾਈ। ਨਾਮਵਰ ਕਲਾਕਾਰ ਜੀ ਜਗਜੀਤ ਸਿੰਘ, ਗੁਰਦਾਸ ਮਾਨ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਵਰਗੇ ਮਹਾਨ ਕਲਾਕਾਰਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਆਕਾਸ਼ਵਾਣੀ ਦੇ ਮੰਚ ਤੋਂ ਹੀ ਆਪਣੀ ਪਛਾਣ ਬਣਾਈ। ਅੱਗੇ ਕਰਦੇ ਹਾਂ ਗੱਲ ਜੀ ਡਿਜੀਟਲ ਟਰਾਂਸਫਾਰਮੇਸ਼ਨ ਦੀ। ਆਧੁਨਿਕ ਯੁੱਗ ਅਤੇ ਡਿਜੀਟਲ ਪ੍ਰਸਾਰਣ ਅੱਜ ਦੇ ਡਿਜੀਟਲ ਅਤੇ ਸੋਸ਼ਲ ਮੀਡੀਆ ਦੇ ਦੌਰ ਵਿਚ ਵੀ ਪ੍ਰਸਾਰਣ ਦਾ ਸਰੂਪ ਬਦਲ ਗਿਆ ਹੈ, ਪਰ ਇਸ ਦਾ ਮਹੱਤਵ ਘਟਿਆ ਨਹੀਂ ਹੈ। ਪ੍ਰਧਾਨ ਮੰਤਰੀ ਦਾ ਮਨ ਕੀ ਬਾਤ ਪ੍ਰੋਗਰਾਮ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਤੱਕ ਪਹੁੰਚਣ ਲਈ ਰੇਡੀਓ ਨੂੰ ਹੀ ਚੁਣਿਆ, ਜਿਸ ਨੇ ਰੇਡੀਓ ਦੀ ਲੋਕਪ੍ਰਿਯਤਾ ਨੂੰ ਦੁਬਾਰਾ ਸਿਖਰਾਂ ਤੇ ਪਹੁੰਚਾ ਦਿੱਤਾ। ਪ੍ਰਾਈਵੇਟ ਐਫਐਮ ਚੈਨਲਾਂ ਅਤੇ ਸਥਾਨਕ ਕਮਿਊਨਿਟੀ ਰੇਡੀਓ ਨੇ ਨੌਜਵਾਨਾਂ ਵਿਚ ਰੇਡੀਓ ਦਾ ਕਰੇਜ਼ ਦੁਬਾਰਾ ਵਧਾ ਦਿੱਤਾ ਹੈ। ਨਿਊਜ਼ ਆਨ AIR ਐਪ ਹੋਰ ਆਕਾਸ਼ਵਾਣੀ ਦੇ ਸਾਰੇ ਚੈਨਲ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਲਾਈਵ ਸੁਣੇ ਜਾ ਸਕਦੇ ਨੇ। ਅਖੀਰ ਚ ਮੁੱਕਦੀ ਗੱਲ ਇਹ ਹੈ

0: ਇਹ ਚਮਕ ਦੀ ਗੱਲ ਇਹ ਹੈ ਕਿ ਪ੍ਰਸਾਰਣ ਦਿਵਸ ਸਾਨੂੰ ਯਾਦ ਆਉਂਦਾ ਹੈ ਕਿ ਕਿਵੇਂ ਇੱਕ ਛੋਟੇ ਜਿਹੇ ਰੇਡੀਓ ਸਟੇਸ਼ਨ ਤੋਂ ਸ਼ੁਰੂ ਹੋਇਆ ਸਫ਼ਰ ਅੱਜ ਸੈਟੇਲਾਈਟ ਅਤੇ ਡਿਜੀਟਲ ਪ੍ਰਸਾਰਣ ਤੱਕ ਪਹੁੰਚ ਗਿਆ ਹੈ। ਰੇਡੀਓ ਨੇ ਨਾ ਸਿਰਫ ਦੇਸ਼ ਨੂੰ ਸੂਚਨਾ ਦਿੱਤੀ ਹੈ ਸਗੋਂ ਸਭਿਆਚਾਰਾਂ ਨੂੰ ਆਪਸ ਵਿਚ ਜੋੜਨ ਦਾ ਕੰਮ ਵੀ ਕੀਤਾ ਹੈ। ਅੱਜ ਦੇ ਭਰਮਾਓ ਸੋਸ਼ਲ ਮੀਡੀਆ ਦੇ ਦੌਰ ਵਿਚ ਵੀ ਆਕਾਸ਼ਵਾਣੀ ਅਤੇ ਦੇਸ਼ ਦਾ ਜਨ ਤੱਕ ਪ੍ਰਸਾਰਣ ਨਿਰਪੱਖ ਅਤੇ ਸੱਚੀ ਜਾਣਕਾਰੀ ਦਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ। ਸਮੇਂ ਅੱਜ ਦੀ ਗੱਲ ਦੇ ਵਿਚ ਅੱਜ ਇੰਨਾ ਹੀ। ਹੁਣ ਅੱਗੇ ਵੱਧਦੇ ਹਾਂ, ਅਗਲਾ ਸਿਲਸਿਲਾ ਹੈ ਤੁਹਾਡੇ ਲਈ ਮਾਝੇ ਦੀ ਮਹਿਕ। ਮਾਝੇ ਦੀ ਮਹਿਕ ਵਿਚ ਅੱਜ ਗੱਲ ਕਰਾਂਗੇ ਮਾਝੇ ਇਲਾਕੇ ਦੇ ਖਾਣੇ ਦੀਆਂ ਗੱਲਾਂ ਤੇ ਖਾਣੇ ਦੀਆਂ ਗੱਲਾਂ ਕਰਾਂਗੇ ਤਾਂ ਫਿਰ ਉਸ ਤੋਂ ਪਹਿਲਾਂ ਕੁਛ ਖਾਣ ਪੀਣ ਦੇ ਗਾਣੇ ਦੀ ਗੱਲ ਹੋ ਜਾਏ।
1: ਆਸ਼ਿਕ ਕਰੋ ਮਿੱਤਰੋ, ਦਿਲ ਭਰ ਕਿਸੇ ਦਾ ਦੁਖਾਇਓ ਨਾ।

ਅੱਜ ਵਾਜੇ ਦੀ ਮਹਿਕ ਪ੍ਰੋਗਰਾਮ ਦੇ ਵਿੱਚ ਵਾਜੇ ਦੀ ਰਸੋਈ ਜ਼ਾਇਕੇ ਗੀਤਾ ਰੀਤਾ ਦੇ ਪਿਆਰ ਦੀ ਕਹਾਣੀ ਦੀ ਗੱਲ। ਪੰਜਾਬ ਦੇ ਦਿਲ ਨੂੰ ਜੇ ਕੋਈ ਨਾਮ ਦਿੱਤਾ ਜਾ ਸਕਦਾ ਹੈ ਉਹ ਹੈ ਮਜ਼ਾ। ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ ਇਹ ਉਹ ਧਰਤੀ ਹੈ ਜਿੱਥੇ ਸਤਲੁਜ ਅਤੇ ਬਿਆਸ ਦਰਿਆਵਾਂ ਦਾ ਪਾਣੀ ਮਿੱਠਾ ਮਿਠਾਸ ਘੁਲਦਾ ਹੈ ਅਤੇ ਜਿੱਥੇ ਮਿੱਟੀ ਮਿੱਠੀ ਹੋਵੇ ਉੱਥੇ ਰੋਟੀ ਵੀ ਮਿੱਠੀ ਹੁੰਦੀ ਹੈ। ਮਾਝੇ ਦੀ ਖਾਣ ਪੀਣ ਦੀ ਸੰਸਕ੍ਰਿਤੀ ਸਿਰਫ ਭੁੱਖ ਮਿਟਾਉਣ ਲਈ ਨਹੀਂ ਹੈ, ਇਹ ਇਤਿਹਾਸ ਹੈ, ਇਹ ਸ਼ਰਧਾ ਹੈ, ਇਹ ਮਹਿਮਾਨ ਨਵਾਸੀ ਹੈ ਅਤੇ ਇਹ ਧਰਤੀ ਨਾਲ ਪਿਆਰ ਹੈ। ਆਓ ਅੱਜ ਮਾਝੇ ਦੀ ਰਸੋਈ ਨੂੰ ਚੁੱਲ੍ਹੇ ਅੱਗੇ ਬੈਠੀਏ।

ਮਾਝਾ ਪੰਜਾਬ ਦਾ ਉਪਜਾਊ ਦੇਲ ਕਿਹਾ ਜਾਂਦਾ ਹੈ। ਇੱਥੇ ਦੀ ਕਣਕ, ਬਾਜਰਾ, ਮੱਕੀ ਅਤੇ ਦਾਲਾਂ ਬਹੁਤ ਵਧੀਆ ਹੁੰਦੀਆਂ ਨੇ। ਇਸ ਲਈ ਮਾਝੇ ਦਾ ਖਾਣਾ ਤਿੰਨ ਗੱਲਾਂ ਤੇ ਟਿਕਿਆ ਹੁੰਦਾ ਹੈ, ਯਾਨੀ ਤਾਕਤ, ਸਾਦਗੀ ਅਤੇ ਗੁਰਬਾਣੀ ਦਾ ਅਸਰ। ਇੱਥੇ ਦੇ ਲੋਕ ਮਿਹਨਤੀ ਨੇ, ਕਿਸਾਨੀ ਅਤੇ ਫੌਜ ਦੋਵੇਂ, ਇਸ ਲਈ ਖਾਣਾ ਭਰਪੂਰ ਅਤੇ ਤਾਕਤ ਵਾਲਾ ਹੁੰਦਾ ਹੈ। ਘਿਓ, ਮੱਖਣ, ਦੁੱਧ ਦੀ ਕਮੀ ਕੋਈ ਨਹੀਂ। ਮਸਾਲੇ ਘੱਟ, ਸਵਾਦ ਜ਼ਿਆਦਾ, ਹਰ ਚੀਜ਼ ਤਾਜ਼ੀ ਅਤੇ ਘਰ ਦੀ ਬਣੀ। ਦਰਬਾਰ ਸਾਹਿਬ ਦੀ ਛਾਂ ਹੇਠ ਵਸਣ ਕਾਰਨ ਇੱਥੇ ਲੰਗਰ ਦੀ ਭਾਵਨਾ ਰਗ ਰਗ ਚ ਹੈ। ਵਾਹਿਗੁਰੂ ਦਾ ਦਿੱਤਾ, ਖਾਓ ਤੇ ਸਭ ਚ ਵੰਡੋ।

0: तेरा कुछ नहीं हो सकता भाई।
1: महाजरी महकते विच आज खाने दिया गला ਦਾ ਚੁੱਲਾ ਯਾਨੀ ਰੋਜ਼ਾਨਾ ਦਾ ਖਾਣਾ ਸਭ ਤੋਂ ਪਹਿਲਾਂ ਰੋਟੀ ਦੀ ਗੱਲ ਮਾਝੇ ਦੀ ਰੋਟੀ ਮੱਕੀ ਦੀ ਕਣਕ ਦੀ ਜਾਂ ਮਿਸ਼ਰਤ ਆਟੇ ਦੀ ਹੁੰਦੀ ਹੈ ਸਰਦੀਆਂ ਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਰਾਜਾ ਹੈ ਗਰਮੀਆਂ ਚ ਕਣਕ ਦੀ ਰੋਟੀ ਤੇ ਕੱਚੀ ਲੱਸੀ ਖਾਸ ਗੱਲ ਇਹ ਹੈ ਕਿ ਰੋਟੀ ਨੂੰ ਤਵੇ ਤੋਂ ਉਤਾਰ ਕੇ ਸਿੱਧਾ ਅੱਗ ਤੇ ਸੇਕਦੇ ਨੇ ਉੱਪਰ ਮੋਟਾ ਜਿਹਾ ਮੱਖਣ ਦਾ ਪਰਤ ਲਗਾਉਂਦੇ ਨੇ ਫਿਰ ਆ ਜਾਂਦੀ ਦਾਲਾਂ ਤੇ ਸਾਗ ਦੀ ਗੱਲ ਸਭ ਤੋਂ ਪਹਿਲਾਂ ਮਾਂ ਦੀ ਦਾਲ ਉੜਦ ਤੇ ਰਾਜਮਾਂ ਨੂੰ ਰਾਤ ਭਰ ਭਰੋ ਕੇ ਲੱਕੜਾਂ ਤੇ ਘੰਟਿਆਂ ਤੱਕ ਪਕਾਇਆ ਜਾਂਦਾ ਹੈ ਉੱਪਰ ਘਿਓ ਅਤੇ ਅਦਰਕ ਸਰੋਂ ਦਾ ਸਾਗ ਦਸੰਬਰ ਜਨਵਰੀ ਦੀ ਸ਼ਾਨ ਸਰੋਂ ਬਥੂਆ ਪਾਲਕ ਮਿਲਾ ਕੇ ਘੋਟਣੇ ਨਾਲ ਘੋਟਿਆ ਜਾਂਦਾ ਹੈ

ਮੱਕੀ ਦੀ ਰੋਟੀ ਅਤੇ ਗੁੜ, ਛੋਲੇ ਚੌਲ, ਛੋਲਿਆਂ ਨੂੰ ਖੱਟਾ ਬਣਾਉਣ ਲਈ ਅਨਾਰਦਾਣਾ ਜਾਂ ਅਮਚੂਰ ਪਾਇਆ ਜਾਂਦਾ ਹੈ, ਨਾਲ ਪਿਆਸ ਲੱਛੇ, ਦਹੀਂ ਅਤੇ ਲੱਸੀ। ਮੱਝ ਚ ਹਰ ਘਰ ਚ ਮੱਝ ਹੁੰਦੀ ਸੀ, ਇਸ ਲਈ ਦਹੀਂ ਗਾੜੀ ਮੱਖਣ ਵਾਲੀ, ਗਰਮੀਆਂ ਚ ਨਮਕੀਨ ਲੱਸੀ ਅਤੇ ਸਰਦੀਆਂ ਚ ਮਿੱਠੀ ਲੱਸੀ। ਲੱਸੀ ਪੀਣ ਦਾ ਮਾਝੇ ਵਾਲਾ ਸਟਾਈਲ ਹੀ ਵੱਖਰਾ ਹੈ, ਵੱਡੇ ਗਲਾਸ ਚ ਉੱਪਰ ਮੱਖਣ ਦੀ ਬੋਲ।

ਮਾਝੇ ਦੇ ਖਾਸ ਤੇ ਮਸ਼ਹੂਰ ਪਕਵਾਨਾਂ ਦੀ ਗੱਲ। ਸਭ ਤੋਂ ਪਹਿਲਾਂ ਮਸ਼ਹੂਰ ਅੰਮ੍ਰਿਤਸਰੀ ਕੁਲਚਾ। ਮਾਝੇ ਦੀ ਸ਼ਾਨ ਇਹ ਮੈਦੇ ਦਾ ਨਹੀਂ, ਮੈਦੇ ਤੇ ਸੂਜੀ ਤੇ ਦਹੀਂ ਦੇ ਮਿਸ਼ਰਣ ਦਾ ਬਣਦਾ ਹੈ। ਤੰਦੂਰ ਚ ਸੇਕਿਆ ਜਾਂਦਾ ਹੈ, ਉਪਰ ਕਲੌਂਜੀ ਅਤੇ ਤਿਲ, ਨਾਲ ਹੁੰਦੀ ਹੈ ਛੋਲਿਆਂ ਦੀ ਤਰਕਾਰੀ, ਆਲੂ ਦੀ ਭੁਜੀਆ, ਪਿਆਜ਼ ਅਤੇ ਇਮਲੀ ਦੀ ਚਟਨੀ। ਕਿੱਥੋਂ ਮਿਲਦਾ ਹੈ ਜੀ? ਬਿਲਕੁਲ ਅੰਮ੍ਰਿਤਸਰ ਦੇ ਹਾਲ ਬਸਾਰ ਲਾਰੈਂਸ ਰੋਡ ਦੇ ਕੁਲਚੇ ਦੁਨੀਆਂ ਭਰ ਚ ਮਸ਼ਹੂਰ ਨੇ। ਫਿਰ ਆਉਂਦੀ ਗੱਲ ਅੰਮ੍ਰਿਤਸਰੀ ਫਿਸ਼। ਰਾਵੀ ਦੇ ਕਿਨਾਰੇ ਵਸਣ ਕਾਰਨ ਮੱਛੀ ਮਾਝੇ ਦਾ ਮਾਣ ਹੈ। ਬੇਸਣ, ਅਦਰਕ, ਲਸਣ, ਅਜਵਾਇਣ ਅਤੇ ਗੁਪਤ ਮਸਾਲਿਆਂ ਚ ਮੈਰੀਨੇਟ ਕਰਕੇ ਕੜਾਹੀ ਚ ਤਲਿਆ ਜਾਂਦਾ ਹੈ। ਉੱਪਰ ਨਿੰਬੂ ਅਤੇ ਪੁਦੀਨੇ ਦੀ ਚਟਨੀ। ਫਿਰ ਪਿੰਨੀ ਅਤੇ ਪੰਚੀਰੀ ਸਰਦੀਆਂ ਚ ਘਰ ਘਰ ਬਣਦੀ ਹੈ। ਆਟਾ, ਗੁੜ, ਘਿਓ, ਮੇਵੇ ਅਤੇ ਗੋਂਦ ਮਿਲਾ ਕੇ ਮਾਵਾਂ ਨਵੇਂ ਵਿਆਹੇ ਜੋੜਿਆਂ ਨੂੰ ਤਾਕਤ ਲਈ ਖਵਾਉਂਦੀਆਂ ਨੇ। ਫੁਲਕਾ ਤੇ ਛਾਛ ਗਰਮੀਆਂ ਚ ਦੁਪਹਿਰ ਦਾ ਖਾਣਾ, ਤਾਜ਼ੇ ਫੁਲਕੇ, ਘਰ ਦਾ ਛਾਛ, ਕੱਚਾ ਪਿਆਜ਼ ਅਤੇ ਅਚਾਰ, ਸਾਦਾ ਪਰ ਰੂਹ ਨੂੰ ਠੰਡ ਪਾਉਣ ਵਾਲਾ। ਮਾਝੇ ਵਾਲਾ ਮੀਟ, ਹਾਲਾਂਕਿ ਬਹੁਤ ਸਾਰੇ ਘਰ ਸ਼ਾਕਾਹਾਰੀ ਨੇ, ਪਰ ਮਾਝੇ ਚ ਰਾਰਾ ਮੀਟ ਅਤੇ ਭੁੰਨਿਆ ਗੋਸ਼ਤ ਵੀ ਬਹੁਤ ਮਸ਼ਹੂਰ ਹੈ, ਖਾਸ ਕਰਕੇ ਵਿਆਹਾਂ ਅਤੇ ਤਿਉਹਾਰਾਂ ਤੇ। ਤਿਉਹਾਰਾਂ ਤੇ ਰੀਤਾਂ ਦਾ ਖਾਣਾ ਖਾਣਾ ਇੱਥੇ ਤਿਉਹਾਰ ਨਾਲ ਜੁੜਿਆ ਹੈ, ਜਿਵੇਂ ਲੋਹੜੀ ਦੇ ਵਿਚ ਰੇਵੜੀ, ਮੂੰਗਫਲੀ, ਗੱਚਕ, ਪੰਨੀ, ਅੱਗ ਦੇ ਦੁਆਲੇ ਬੈਠ ਕੇ ਸਾਰਾ ਪਿੰਡ ਸਾਂਝਾ ਖਾਂਦਾ ਹੈ। ਵਿਸਾਖੀ, ਖੇਤਾਂ ਚੋਂ ਨਵੀਂ ਫਸਲ

ਚਲਾਉਂਦੀ ਹੈ, ਇਸ ਲਈ ਸਿਰ ਗੰਗਾ ਬਣਦਾ ਹੈ। ਚੌਲ, ਦੁੱਧ, ਖੰਡ ਅਤੇ ਕੇਸਰ ਨਾਲ ਮਿੱਠੇ ਚੌਲ। ਗੁਰਪੁਰਬ ਦੇ ਲੰਗਰ, ਦਰਬਾਰ ਸਾਹਿਬ ਦਾ ਲੰਗਰ ਮਜ਼ੇ ਦੀ ਆਤਮਾ ਹੈ। ਦਾਲ, ਸਬਜ਼ੀ, ਰੋਟੀ, ਖੀਰ ਸਭ ਜ਼ਮੀਨ ਤੇ ਬੈਠ ਕੇ। ਇੱਥੇ ਅਮੀਰ ਗਰੀਬ ਦਾ ਫਰਕ ਮਿਟ ਜਾਂਦਾ ਹੈ। ਇਹ ਮਜ਼ੇ ਦੀ ਸਭ ਤੋਂ ਵੱਡੀ ਖਾਣ ਪੀਣ ਦੀ ਸਿੱਖਿਆ ਹੈ।

ਮਾਝੇ ਦੇ ਵਿਆਹ ਦੇ ਖਾਣੇ ਦੀ ਗੱਲ ਨਾ ਹੋਵੇ ਇਹ ਕਿੱਦਾਂ ਹੋ ਸਕਦਾ? ਮਾਝੇ ਦੇ ਵਿਆਹ ਚ ਤਿੰਨ ਚੀਜ਼ਾਂ ਜ਼ਰੂਰੀ ਨੇ, ਕੜਾਹ ਪ੍ਰਸ਼ਾਦ, ਛੋਲੇ ਭਟੂਰੇ ਅਤੇ ਪਨੀਰ, ਖੀਰ ਅਤੇ ਜਲੇਬੀ। ਕੜਾਹ ਪ੍ਰਸ਼ਾਦ ਸ਼ਗਨ ਲਈ, ਛੋਲੇ ਭਟੂਰੇ ਅਤੇ ਪਨੀਰ ਬਰਾਤ ਲਈ, ਖੀਰ ਅਤੇ ਜਲੇਬੀ ਮਿੱਠਾ। ਫਿਰ ਪੀਣ ਵਾਲੀਆਂ ਚੀਜ਼ਾਂ ਤੇ ਚਟਨੀਆਂ ਦੀ ਗੱਲ। ਸਭ ਤੋਂ ਪਹਿਲਾਂ ਕੱਚੀ ਲੱਸੀ, ਦਹੀਂ, ਪਾਣੀ, ਨਮਕ, ਭੁੰਨਿਆ ਜ਼ੀਰਾ ਤੇ ਗਰਮੀ ਦਾ ਤੋੜ।

ਦਾ ਸ਼ਰਬਤ ਜੌਂ ਦਾ ਸੱਤੂ ਪਾਣੀ ਨਿੰਬੂ ਕਾਲਾ ਨਮਕ ਕਿਸਾਨਾਂ ਦਾ ਊਰਜਾ ਡਰਿੰਕ ਅਚਾਰ ਅੰਬ ਗੋਭੀ ਗਾਜਰ ਮੂਲੀ ਦਾ ਅਚਾਰ ਹਰ ਘਰ ਦੀ ਛੱਤ ਤੇ ਬਰਤਨ ਜ਼ਰੂਰ ਮਿਲਣਗੇ ਚਟਨੀਆਂ ਪੁਦੀਨੇ ਧਨੀਏ ਦੀ ਹਰੀ ਚਟਨੀ ਇਮਲੀ ਗੁੜ ਦੀ ਖੱਟੀ ਚਟਨੀ ਬਿਨਾਂ ਇਹਨਾਂ ਦੇ ਕੁਲਚਾ ਅਧੂਰਾ ਮਾਝੇ ਦੀ ਰਸੋਈ ਦੀਆਂ ਪੰਜ ਖਾਸ ਗੱਲਾਂ ਇਹ ਨੇ ਜੀ ਕਿ ਲੱਕੜ ਦੇ ਚੁੱਲ੍ਹੇ ਦਾ ਸਵਾਦ ਅੱਜ ਵੀ ਪਿੰਡਾਂ ਚ ਬਹੁਤ ਸਾਰੇ ਘਰਾਂ ਚ ਲੱਕੜ ਦੇ ਖਾਣਾ ਬਣਦਾ ਹੈ ਧੂੰਏ ਦੀ ਖੁਸ਼ਬੂ ਖਾਣੇ ਚ ਆ ਜਾਂਦੀ ਹੈ ਗੁਆਂਢੀ ਦੇ ਘਰੋਂ ਤਰਕਾਰੀ ਆ ਜਾਣਾ ਇਹ ਲੈ ਹੁਣੇ ਬਣਾਇਆ ਇਹ ਰੋਜ਼ ਦੀ ਗੱਲ ਹੈ ਮੌਸਮ ਮੁਤਾਬਕ ਖਾਣਾ ਗਰਮੀਆਂ ਚ ਠੰਡੀਆਂ ਚੀਜ਼ਾਂ ਸਰਦੀਆਂ ਚ ਗਰਮ ਅਤੇ ਤਾਕਤ ਵਾਲੀਆਂ ਚੀਜ਼ਾਂ ਬੱਚੇ ਰੋਟੀ ਦਾ ਚੂਰਾ ਬਣਾ ਲੈਣਾ ਦਹੀਂ ਦਾ ਮੱਠਾ ਕਰ ਲੈਣਾ ਕੁਦਰਤ ਦੀ ਕਦਰ ਯਾਨੀ ਬਰਬਾਦੀ ਨਹੀਂ ਘਰ ਕੋਈ ਵੀ ਆ ਜਾਵੇ ਚਾਹੇ ਅਚਾਨਕ ਉਸਦੇ ਲਈ ਘਿਓ ਵਾਲੀ ਰੋਟੀ ਅਤੇ ਲੱਸੀ ਹਾਜ਼ਰ ਯਾਨੀ ਮਹਿਮਾਨ ਸ਼ਬ ਵਰਗਾ ਅੱਜ ਦੇ ਸਮੇਂ ਚ ਮਾਝੇ ਦਾ ਖਾਣਾ ਇਹ ਹੈ ਕਿ ਸ਼ਹਿਰਾਂ ਚ ਰਹਿਣ ਵਾਲੇ ਮਾਝੇ ਦੇ ਨੌਜਵਾਨ ਭਾਵੇਂ ਪੀਜ਼ਾ ਬਰਗਰ ਖਾਣ ਪਰ ਐਤਵਾਰ ਨੂੰ ਘਰ ਜਾ ਕੇ ਮਾਂ ਦੇ ਹੱਥ ਦਾ ਸਾਗ ਰੋਟੀ ਜ਼ਰੂਰ ਖਾਂਦੇ ਨੇ ਹੁਣ ਬਹੁਤ ਸਾਰੇ ਨੌਜਵਾਨ ਫਾਰਮ ਟੂ ਟੇਬਲ ਅਤੇ ਆਰਗੈਨਿਕ ਵੱਲ ਮੁੜ ਰਹੇ ਨੇ ਉਹ ਆਪਣੇ ਪਿੰਡਾਂ ਤੋਂ ਦੇਸੀ ਘਿਓ ਮੱਕੀ ਦਾ ਆਟਾ ਸਰੋਂ ਦਾ ਤੇਲ ਮੰਗਵਾ ਰਹੇ ਨੇ ਅੰਮ੍ਰਿਤਸਰ ਦੇ ਰੈਸਟੋਰੈਂਟ ਹੁਣ ਦੁਨੀਆ ਭਰ ਚ ਮਾਝੇ ਦਾ ਖਾਣਾ ਬਚਾ ਰਹੇ ਨੇ ਅੰਮ੍ਰਿਤਸਰੀ ਕੁਲਚਾ ਹੁਣ ਲੰਡਨ ਅਤੇ ਕੈਨੇਡਾ ਚ ਵੀ ਮਿਲਦਾ ਹੈ।

ਸਵੇਂ ਮਾਝੇ ਦਾ ਖਾਣਾ ਸਿਰਫ ਸਵਾਦ ਨਹੀਂ ਹੈ, ਇਹ ਸੁਨੇਹਾ ਹੈ। ਮੱਕੀ ਦੀ ਰੋਟੀ ਸਿਖਾਉਂਦੀ ਹੈ ਮਿਹਨਤ, ਸਰੋਂ ਦਾ ਸਾਗ ਸਿਖਾਉਂਦਾ ਹੈ ਧਰਤੀ ਨਾਲ ਪਿਆਰ, ਲੰਗਰ ਦੀ ਦਾਲ ਸਿਖਾਉਂਦੀ ਹੈ ਬਰਾਬਰੀ ਅਤੇ ਮੱਖਣ ਵਾਲੀ ਲੱਸੀ ਸਿਖਾਉਂਦੀ ਹੈ ਕਿ ਜ਼ਿੰਦਗੀ ਚ ਮਿਠਾਸ ਜ਼ਰੂਰੀ ਹੈ। ਜੇ ਤੁਸੀਂ ਕਦੇ ਅੰਮ੍ਰਿਤਸਰ ਜਾਓ ਤਾਂ ਗੋਲਡਨ ਟੈਂਪਲ ਦੇ ਦਰਸ਼ਨਾਂ ਤੋਂ ਬਾਅਦ ਇੱਕ ਗਰਮ ਕੁਲਚਾ ਜ਼ਰੂਰ ਖਾਓ, ਅਤੇ ਜੇ ਕਿਸੇ ਮਾਝੇ ਵਾਲੇ ਦੇ ਘਰ ਮਹਿਮਾਨ ਬਣੋ ਤਾਂ ਉਸ ਦੀ ਰੋਟੀ ਖਾ ਕੇ ਵੇਖੋ, ਉਸ ਚ ਤੁਹਾਨੂੰ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆਵੇਗੀ, ਕਿਉਂਕਿ ਮਾਝੇ ਚ ਕਹਿੰਦੇ ਨੇ ਪੇਟ ਭਰ ਜਾਵੇ ਤਾਂ ਹੀ ਅਰਦਾਸ ਹੁੰਦੀ ਹੈ।

ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਉਣ। ਵਾਕਈ ਕਿਤੇ ਉਹ ਬੀਤੇ ਵੇਲੇ ਯਾਦ ਆਉਂਦੇ ਨੇ ਜਦੋਂ ਉਹਨਾਂ ਦੇ ਵਿੱਚ ਮਿੱਠੀਆਂ ਯਾਦਾਂ ਲੁਕੀਆਂ ਹੁੰਦੀਆਂ ਨੇ, ਤੇ ਉਹਨਾਂ ਯਾਦਾਂ ਨੂੰ ਨਾਲ ਲੈ ਕੇ ਅੱਗੇ ਵਧਣਾ ਬਹੁਤ ਜ਼ਰੂਰੀ ਹੁੰਦਾ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਗੀਤ ਦੇਸ਼ ਪੰਜਾਬ ਮਸਲੇ ਸਿਹਤ। ਹੁਣ ਅਮਰਿੰਦਰ ਗਿੱਲ ਦੀ ਆਵਾਜ਼।

ਅੱਜ ਤੱਕ ਦੇਸ਼ ਪੰਜਾਬ ਮਸਲੇ ਹੁਣ ਇੱਥੇ ਖਤਮ ਹੋ ਗਏ। ਦੇਵ ਆਸ਼ਰਮ ਇਜਾਜ਼ਤ ਫਿਰ ਮਿਲਾਂਗੇ।

13.8 किलोहर्ट्ज, FM 100.8 मेगाहर्ट्ज, FM 100.9 मेगाहर्ट्ज, FM 103.6 मेगाहर्ट्ज आकाशवाणी अमृतसर ਅਤੇ ਡੀਟੀਏ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਚਰੰਦਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਧੰਦਾ ਹੈ ਜਾਂ ਖੇਤੀ ਕਿੱਤਾ ਹੈ, ਚੰਦ ਕੁ ਜ਼ਿਮੀਂਦਾਰ ਹੈ ਜਿਹੜੇ ਇਸ ਸੋਚ ਜਾਂ ਇਸ ਨਜ਼ਰੀਏ ਨੂੰ ਰੱਖਦੇ ਆ,
1: ਉਹ ਤਰੱਕੀ ਵੀ ਕਰ ਰਹੇ,
0: ਉਹ ਤਰੱਕੀ ਵੀ ਕਰ ਰਹੇ, ਕਿਉਂਕਿ ਬਹੁਤ ਸਾਰੇ ਜ਼ਿਮੀਂਦਾਰ ਆਪਾਂ ਦੇਖਦੇ ਹਾਂ ਉਹਨਾਂ ਨੇ ਤਾਂ ਹੁਣ ਝੋਨੇ ਕਣਕ ਵਾਲਾ ਨਾ ਕੰਮ ਹੀ ਉਹਨਾਂ ਨੂੰ ਲੋੜ ਦੇ ਅਨੁਸਾਰ ਹੀ ਹੈ,
1: ਬਿਲਕੁਲ ਜੀ,
0: ਉਹਨਾਂ ਨੇ ਤਾਂ ਖੇਤੀ ਦੇ ਵਿੱਚ ਪੂਰਾ ਬਦਲਾਅ ਖੇਤੀ ਨੂੰ ਖੇਤੀ ਧੰਦਿਆਂ ਲੈ ਗਏ,
1: ਸਹੀ ਗੱਲ,
0: ਕਿਉਂਕਿ ਅੱਜ ਬਾਲ ਸਾਹਿਬ ਆਪਾਂ ਦੇਖਦੇ ਹਾਂ ਆਪਾਂ ਜ਼ਿਮੀਂਦਾਰਾਂ ਨਾਲ ਸਿੱਧੇ ਤੌਰ ਤੇ ਸੰਬੰਧ ਆ ਕਿ ਨਿਰੋਲ ਫਸਲੀ ਖੇਤੀ ਦੇ ਨਾਲ ਸਾਡਾ ਘਰ ਨਹੀਂ ਚੱਲਣਾ,
1: ਨਹੀਂ ਚੱਲ ਸਕਦਾ ਜੀ,
0: ਸਾਨੂੰ ਕੁਛ ਨਾ ਕੁਛ ਹੀਲਾ ਹੁਜਤ ਜੁਗਾੜ ਸਾਨੂੰ ਕਰਨਾ ਪੈਣਾ ਹੈ।

0: ਦਾਲਾਂ ਉਗਾ ਲਓ, ਸਿੱਧੀਆਂ ਤੁਹਾਡੇ ਘਰਾਂ ਤੋਂ ਲੋਕ ਆ ਕੇ ਲੈ ਜਾਂਦੇ
1: ਲੈ ਜਾਂਦੇ ਆ
0: ਬਿਲਕੁਲ ਜੀ।
1: ਅੱਛਾ ਇੱਕ ਤਾਂ ਹੁੰਦਾ ਜੀ ਵਿਕਦਾ ਨੀ,
0: ਹਾਂਜੀ
1: ਇੱਕ ਤਾਂ ਆਪਣੇ ਕੋਲੇ ਬਹਾਨਾ ਹੁੰਦਾ ਵੀ ਚਲੋ ਜੀ ਸਾਡੀ ਤਾਂ ਅਸੀਂ ਚੀਜ਼ ਪੈਦਾ ਕੀਤੀ ਵਿਕਦੀ
0: ਨਾ ਨਾ ਨਾ
1: ਹੁਣ ਤਾਂ ਮਿਲਦੀ ਨੀ,
0: ਹੁਣ ਤਾਂ ਮਿਲਦੀ ਨੀ ਬਿਲਕੁਲ ਸਹੀ ਗੱਲ ਹੈ।
1: ਹੁਣ ਤੁਸੀਂ ਦੇਖੋ ਵੀ ਆਪਾਂ ਦੁੱਧ ਉਹ ਟਾਈਮ ਵੀ ਸੀ ਵੀ ਅਸੀਂ 12-13 ਰੁਪਏ ਕਿਲੋ ਹੀ ਵੇਚੇ
0: ਬਿਲਕੁਲ ਜੀ।
1: ਅੱਜ ਦੁੱਧ ਜੇ ਤੁਸੀਂ ਆਪਾਂ ਵੈਸੇ ਪਲਾਂਟ ਨੂੰ ਵੀ ਦੇਣਾ ਹੋਵੇ ਮਤਲਬ 30-40 ਤੋਂ ਘੱਟ ਨੀ ਪੈਂਦਾ।
0: ਤੁਸੀਂ ਇਹ ਦੇਖ ਲਓ 6 ਮਹੀਨੇ ਤੁਹਾਨੂੰ ਹੋਗਾ ਮੈਨੂੰ ਕਹੇ ਨੂੰ ਕਿ ਮੈਨੂੰ ਵਧੀਆ ਦੁੱਧ ਜਿਹੜਾ ਪਿੰਡ ਤੋਂ ਲਿਆ ਦਿਆ ਕਰ
1: ਲਿਆ ਦੋ ਕਰ
0: ਦੇਖ ਲਓ ਜਵਾਬ ਹੀ ਮਿਲਦਾ ਜੀ।
1: ਹਾਂ ਜਵਾਬ
0: ਨਹੀਂ
1: ਨਹੀਂ ਹੈ ਸੋ ਇਸ ਕਰਕੇ ਸੰਭਾਵਨਾਵਾਂ ਤਾਂ ਬਹੁਤ ਹੈ
0: ਬਹੁਤ ਹੈ ਜੀ।
1: ਪਰ ਬਲ ਸਾਹਿਬ ਗੱਲ ਹੈ ਵੀ ਅਸੀਂ ਸੰਭਾਵਨਾ ਵੱਲ ਤੁਰਨਾ ਨਹੀਂ ਚਾਹੁੰਦੇ
0: ਸਹੀ ਗੱਲ।
1: ਕਿਤੇ ਨਾ ਕਿਤੇ ਜਿੱਦਾਂ ਕਹਿੰਦੇ ਅਸੀਂ ਆਦੀ ਹੋ ਗਏ ਹਾਂ ਉਹ ਨਸ਼ੇੜੀ ਆਦਮੀ ਜਿਹਦਾ ਨਸ਼ੇ ਦਾ ਆਦੀ ਹੋ ਜਾਂਦਾ ਨਾ
0: ਜੀ,
1: ਅਸੀਂ ਜਿਹੜਾ ਹੈ ਨਾ ਵੀ ਉਹ ਸੁਸਤੀ ਦੇ ਆਦੀ ਹੋ ਗਿਆ ਚੱਲ ਕੋਈ
0: ਪਸੰਦ ਹੋ ਗਿਆ ਜੀ ਆਪਾਂ।
1: ਹਾਂ ਸੌਖਾ ਕੰਫਰਟ ਜ਼ੋਨ ਕਹਿੰਦੇ ਇਹਨੂੰ ਅੰਗਰੇਜ਼ੀ ਚ ਇਹ ਜ਼ਿਮੀਦਾਰ ਆ ਜਿਹੜਾ ਕੰਫਰਟ ਜ਼ੋਨ ਚ ਚੱਲਿਆ ਗਿਆ ਨਾ ਇਹ ਕਿਤੇ ਨਾ ਕਿਤੇ ਕਿਉਂਕਿ ਜ਼ਿਮੀਦਾਰ ਆ ਤਾਂ ਕਿਸ ਵੈਸਾ ਹੈ ਜਿੱਦਾਂ ਕਹਿੰਦੇ ਮਿੱਟੀ ਨਾਲ ਮਿੱਟੀ ਹੋਣ ਵਾਲਾ ਕੰਮ ਹੈ,
0: ਕੰਫਰਟ ਤੋਂ ਬਾਹਰ ਨਿਕਲ ਕੇ ਕੰਮ ਚੱਲਣਾ
1: ਹੈ ਤੇ ਕੰਫਰਟ ਤੋਂ ਬਾਹਰ ਨਿਕਲਣਗੇ ਕਮਾਈ ਹੋਊ ਨਹੀਂ ਕਮਾਈ ਨੀ ਹੋਣੀ ਹੈ ਨਾ। ਫਿਰ ਤਾਂ ਆਈ ਚਲਾਈ ਹੈ ਆਈ ਚਲਾਈ ਹੋਊਗੀ ਦੂਜਾ ਤਾਂ ਕੁਛ ਨੀ ਹੈ। ਦੋ ਕਬੂਲ ਗਾਉਣ ਦੇ ਲਾਉਂਦੇ ਹਾਂ
0: ਸੁਣਾ ਦਿਓ ਜੀ।

0: ਹਾਂਜੀ ਬਾਲ ਸਾਹਿਬ ਬੱਚਿਆਂ ਵਾਲਿਓ, ਅੱਜ ਨਾ ਤੁਹਾਨੂੰ ਇੱਕ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਸਾਰੇ ਆਪਣਾ ਜਿਹੜਾ ਅਦਾਰਾ ਹੈ ਖਾਸ ਕਰਕੇ ਰੇਡੀਓ ਦਾ, ਅਸੀਂ ਜਨ ਸਧਾਰਨ ਆਮ ਲੋਕ ਜਿੱਦਾਂ ਕਹਿੰਦੇ ਹਾਂ ਲੋਕਾਂ ਦੇ ਲਈ ਜੋ ਵੀ ਸਾਡੇ ਪ੍ਰੋਗਰਾਮ ਹੈ ਉਹ ਲਿਖੇ ਜਾਂਦੇ ਹੈ, ਪੇਸ਼ ਕੀਤੇ ਜਾਂਦੇ ਹੈ। ਸੋ ਇਹ ਇਸੇ ਕਰਕੇ ਇਹਨੂੰ ਲੋਕ ਪ੍ਰਸਾਰਕ ਦਾ ਦਰਜਾ ਹਾਸਲ ਹੈ। ਇੱਕ ਰੂਪਕ ਆਪਣੇ ਕੋਲ ਸਾਂਝਾ ਕਰਦੇ ਹਾਂ,
1: ਸੁਣਾ ਦਿਓ ਜੀ।

मैं गुरभजन सिंह गिल चेयरमैन पंजाबी लोक विरासत अकैडमी लोगों के जो संदेश खास करके ज्ञान सरकार ने देना हों भी और विकास मुखी जो योजनाव से उन्हों का भी प्रबंध सारा जो इस पब्लिक ब्रॉडकास्ट राही सानू पहुंचता सी। मैं 1953 जमया तो मैं होश संभली समझ लो तुसी भी 10 साल का होवांगा जदों पहली बार साडे पिंड पंचायती रेडियो आया और उस पंचायती रेडियो राही जदों असीं खबरां सुनदे सां या लोक गीत सुनदे सां या देहाती प्रोग्राम सुनदे सां उन्हां वक्तां च इन्ने रसम ते अंदाज़ दे नाल साडे तक ओह ज्ञान पहुंचाया जिहड़ा ज्ञान शायद विज्ञानी इसे ते रुकी नहीं सी पहुंचा सकते और विज्ञानियां दीआं गल्लां नूं ਗਿਆਨੀਆਂ ਦੀਆਂ ਗੱਲਾਂ ਨੂੰ ਧਰਮ ਸ਼ਾਸਤਰ ਨੂੰ ਜਿੰਨਾ ਖੂਬਸੂਰਤ ਹਜ਼ੀਨਾ ਬਣਾ ਕੇ ਗੁਲਦਸਤਾ ਬਣਾ ਕੇ ਆਕਾਸ਼ਵਾਣੀ ਨੇ ਸਾਡੇ ਵਾਸਤੇ ਪਰੋਸਿਆ 47 ਤੋਂ ਬਾਅਦ ਵਿਚ ਉਸ ਦੀ ਮਿਸਾਲ ਦੇਣੀ ਔਖੀ ਹੈ। ਮੈਨੂੰ ਇਕ ਵਾਰ ਸਰਦਾਰ ਕਰਤਾਰ ਸਿੰਘ ਦੁੱਗਲ ਜਿਹੜੇ ਪਹਿਲੇ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਧਰੇ ਲੋਕਾਂ ਦੇ ਮੁੜ ਵਸੇਬੇ ਵਿਚ ਵੀ ਰੇਡੀਓ ਦਾ ਬਹੁਤ ਵੱਡਾ ਯੋਗਦਾਨ ਸੀ ਔਰ ਕਿਹੜੇ ਪਰਿਵਾਰ ਕਿਹੜੇ ਜ਼ਿਲ੍ਹੇ ਚ ਸਟੈਬਲਿਸ਼ ਹੋਏ ਨੇ ਸਥਾਪਿਤ ਹੋਏ ਨੇ ਉਸ ਤੋਂ ਬਿਨਾਂ ਕਿੱਥੇ ਕਿੱਥੇ ਜਾ ਕੇ ਕਿੱਥੇ ਕਿੱਥੇ ਦੁੱਖ ਕਸ਼ਟ ਕਲੇਸ਼ ਜਿਹੜੇ ਖਾਸ ਕਰਕੇ ਉਹਨਾਂ ਵਕਤਾਂ ਦੇ ਸੀ ਖਾਸ ਕਰਕੇ ਧੀਆਂ ਭੈਣਾਂ ਜਿਹੜੀਆਂ ਉਧਰ ਹੈਗੀਆਂ ਜਾਂ ਇਧਰ ਆਈਆਂ ਉਹਨਾਂ ਦੇ ਵਸੇਬ ਬਾਰੇ ਵੀ ਜਾਣਕਾਰੀ ਰੇਡੀਓ ਤੋਂ ਉਦੋਂ ਪ੍ਰਸਾਰਿਤ ਹੁੰਦੀ ਸੀ ਔਰ ਬਹੁਤ ਸਾਰੇ ਲੋਕਾਂ ਦੇ ਦੁੱਖ ਉਹਦੇ ਨਾਲ ਘਟੇ। ਇਹ ਬੜੀ ਵੱਡੀ ਗੱਲ ਸੀ। ਫਿਰ ਜਦੋਂ 5 ਸਾਲਾਂ ਯੋਜਨਾਵਾਂ ਸ਼ੁਰੂ ਹੋਈਆਂ ਵਿਕਾਸ ਦੀਆਂ ਤਾਂ ਉਹਨਾਂ ਦੇ ਵੀ ਜਿਹੜੇ ਗੀਤ ਬਣੇ ਖਾਸ ਕਰਕੇ ਮੈਨੂੰ ਯਾਦ ਆਉਂਦੇ ਨੇ ਨੰਦ ਲਾਲ ਨੂਰਪੁਰੀ ਜੀ ਦਾ ਗੀਤ ਚੇਤੇ ਆਉਂਦਾ ਭਾਖੜੇ ਤੋਂ ਆਉਂਦੀ ਇੱਕ ਮੁਟਿਆਰ ਨੱਚਦੀ ਬਿਜਲੀ ਬਾਰੇ ਖੂਬਸੂਰਤ ਗੀਤ ਸੀ ਜਿਸ ਨੂੰ ਹਰਚਰਨ ਗਰੇਵਾਲ ਹੋਰਾਂ ਨੇ ਗਾਇਆ ਜਾਂ ਉਸ ਤੋਂ ਬਾਅਦ ਵਿਚ ਹਰਚਰਨ ਗਰੇਵਾਲ ਤੇ ਨਰਿੰਦਰ ਬੀਬਾ ਜੀ ਨੇ ਬਾਲਕ ਸਿੱਖਿਆ ਬਾਰੇ ਗੀਤ ਗਾਇਆ ਉੜਾੜਾ ਈੜੀ ਸੱਸਾ ਹਾਹਾ ਉੜਾੜਾ ਵੇ ਸਾਨੂੰ ਜਾਣ ਦੇ ਸਕੂਲੇ ਇੱਕ ਵਾਰ ਹਾੜਾਵੇ। ਉਹ ਸਾਰਾ ਕੁਛ ਚੇਤਨਾ ਦਾ ਸਮਝ ਲਓ ਅਰੰਭਲਾ ਬਿੰਦੂ ਸੀ ਜਿਹੜਾ ਆਕਾਸ਼ਵਾਣੀ ਨੇ ਸਾਡੇ ਮਨਾਂ ਚ ਬੀਜਿਆ। ਇਸੇ ਤਰ੍ਹਾਂ ਦੇ ਨਾਲ ਹੀ ਕਿਹੜੀ ਫਸਲ ਨੂੰ ਕਿਹੜੇ ਵੇਲੇ ਬੀਜਣਾ ਕਿੰਨੀ ਖਾਦ ਪਾਉਣੀ ਹੈ ਕਦੋਂ ਛਿੜਕਾ ਕਰਨਾ ਉਹਨਾਂ ਪੰਜਾਬ ਖੇਤੀਬਾੜੀ ਦੇ ਮਾਹਰਾਂ ਨੂੰ ਬੁਲਾ ਬੁਲਾ ਕੇ ਦਿਹਾਤੀ ਪ੍ਰੋਗਰਾਮ ਦੇ ਵਿਚ ਜਿਵੇਂ ਵਿਕਸਿਤ ਖੇਤੀ ਦਾ ਅੰਦਾਜ਼ ਬਣਾਇਆ ਔਰ ਗਰੋ ਮੋਰ ਫੂਡ ਜਿਹੜਾ ਸਾਡਾ ਸੰਕਲਪ ਸੀ ਉਸ ਤੋਂ ਬਾਅਦ ਹਰਾ ਇਨਕਲਾਬ ਕਿਹਾ ਗਿਆ ਉਸ ਵਿਚ ਜਿਹੜਾ ਬੰਨ ਨੂੰ ਬੰਨਿਆ ਖਾਸ ਕਰਕੇ ਆਕਾਸ਼ਵਾਣੀ ਜਲੰਧਰ ਨੇ ਉਸ ਦੀ ਮਿਸਾਲ ਦੇਣੀ ਵੀ ਬਹੁਤ ਔਖੀ ਹੈ। ਮੈਨੂੰ ਲੱਗਦਾ ਕਿ ਜੇ ਕੋਈ ਗਿਆਨ ਦਾ ਵੱਡਾ ਕੇਂਦਰ ਮੰਨਣਾ ਹੋਵੇ ਕਿ ਗਿਆਨ ਤੇ ਵਿਗਿਆਨ ਦਾ ਪੂਜਣਯੋਗ ਥਾਂ ਕਿਹੜਾ ਤਾਂ ਮੈਂ ਤਾਂ ਆਕਾਸ਼ਵਾਣੀ ਭਵਨ ਨੂੰ ਮੰਨਾਂਗਾ ਕਿਉਂਕਿ ਆਕਾਸ਼ਵਾਣੀ ਨੇ ਜਿਹੜਾ ਕੰਟਰੀਬਿਊਟ ਕੀਤਾ ਹਿੱਸਾ ਪਾਇਆ ਖਾਸ ਕਰਕੇ ਸਿੱਖਿਆ ਤੰਤਰ ਦੇ ਵਿਚ ਵੀ ਸਕੂਲ ਬ੍ਰਾਡਕਾਸਟ ਦੇ ਵਿਚ ਕੰਟਰੀ ਵਾਈਡ ਕਲਾਸਰੂਮ ਦੇ ਰੂਪ ਵਿਚ ਜਾਂ ਕੋਈ ਵੀ ਵਬਾਹ ਫੈਲਦੀ ਸੀ ਜਾਂ ਮੁਸੀਬਤ ਆਉਂਦੀ ਸੀ ਤਾਂ ਸਭ ਤੋਂ ਪਹਿਲਾਂ ਆਕਾਸ਼ਵਾਣੀ ਨੇ ਰੋਲ ਪਲੇ ਕੀਤਾ। ਦੇਸ਼ ਦੀਆਂ ਜਦੋਂ ਜੰਗਾਂ ਹੋਈਆਂ ਖਾਸ ਕਰਕੇ ਉਸ ਤੋਂ ਪਹਿਲਾਂ ਦੀ ਲੜਾਈ ਹੈ ਤਾਂ ਉਹਦੇ ਵਿਚ ਵੀ ਮੈਨੂੰ ਯਾਦ ਆਉਂਦੇ ਨੇ ਗੀਤ ਵਾਰ ਵਾਰ। ਇੱਕ ਦੇਵ ਤਰੀਕੇ ਵਾਲੇ ਦਾ ਗੀਤ ਸੀਗਾ ਕਿ ਤੇਰੇ ਢੋਲ ਦਾ ਸੁਨੇਹਾ ਲੈ ਕੇ ਆਇਆ ਬਹਿ ਕੇ ਰਤਾ ਸੁਣੀ ਗੋਰੀਏ ਸਰਹੱਦ ਤੋਂ ਸੁਨੇਹਾ ਲੈ ਕੇ ਕੋਈ ਦੋਸਤ ਆਉਂਦਾ ਜਾਂ ਪੰਜਾਬ ਤੇਰਾ ਕਿਸੇ ਤੇਰੀ ਸ਼ਾਨਾਂ ਦੇ ਸਭ ਸਮਾਨ ਤੇਰੇ। ਇਸੇ ਤਰ੍ਹਾਂ ਦੇ ਨਾਲ ਹੀ ਮੈਨੂੰ ਯਾਦ ਆਉਂਦਾ ਇਹ ਗੀਤ ਬੜਾ ਪਿਆਰਾ ਗੀਤ ਹੁੰਦਾ ਸੀ ਗੁਰਚਰਨ ਸਿੰਘ ਗੋਪਰਾ ਦਾ ਲਿਖਿਆ ਹੋਇਆ ਜਗਮੋਹਨ ਟੋਰ ਦਾ ਗਾਇਆ ਹੋਇਆ ਕਿ ਜਾ ਪਹਿਲਾਂ ਜੰਗ ਜਿੱਤਿਆ ਫਿਰ ਆਣ ਕੇ ਲਾਵਾਂਗੇ ਲਾਵਾਂ। ਉਹ ਮੋਰਾਲ ਬੂਸਟਰ ਸੀ ਸਾਰੇ ਗੀਤ ਜਿਹੜੇ ਸੀ ਲੋਕਾਂ ਦਾ ਹੌਸਲਾ ਵਧਾਉਣ ਵਾਲੇ ਗੀਤ।

0: ਲੋਕਾਂ ਦੀ ਗੱਲ ਲੋਕਾਂ ਦੀ ਭਾਸ਼ਾ ਚ ਕਰਨੀ ਤਾਂ ਕਿ ਗੱਲ ਸਿੱਧੀ ਮਨਾਂ ਚ ਉਤਰ ਜਾਵੇ। ਇਹੀ ਭਾਸ਼ਾ ਰਹੀ ਨਿੱਤ ਪ੍ਰਸਾਰਿਤ ਹੋਣ ਵਾਲੇ ਦਿਹਾਤੀ ਪ੍ਰੋਗਰਾਮ ਦੀ ਤੇ ਦਿਹਾਤੀ ਪ੍ਰੋਗਰਾਮ ਦੇ ਕਿਰਦਾਰਾਂ ਦੀ। ਇਹ ਕਿਰਦਾਰ ਅੱਜ ਵੀ ਲੋਕਾਂ ਦੇ ਮਨਾਂ ਵਿਚ ਆਪਣੀ ਉਹੀ ਤਸਵੀਰ ਸਮੋਈ ਬੈਠੇ ਨੇ। ਗੱਲ ਭਾਵੇਂ ਫੌਜਾ ਸਿੰਘ ਦੀ ਹੋਵੇ ਜਾਂ ਭਾਈਏ ਦੀ, ਠੰਡੂ ਰਾਮ ਦੀ, ਰੌਣਕੀ ਰਾਮ ਦੀ ਜਾਂ ਫਿਰ ਮਾਸਟਰ ਜੀ ਦੀ। ਸ਼ਾਮਾਂ ਪੈਂਦਿਆਂ ਹੀ ਇਹ ਆਵਾਜ਼ਾਂ ਅੱਜ ਵੀ ਪਿੰਡਾਂ ਦੇ ਵਿੱਚੋਂ ਉਹੀ ਵਾਤਾਵਰਨ ਨੂੰ ਸਿਰਜਦੀਆਂ ਨਜ਼ਰ ਆਉਂਦੀਆਂ।
1: ਪੁਰੂਲੀਆ ਰਾਮ ਜੀ ਉਹ ਲੰਘ ਆਈਏ ਜੀ।
2: ਆਜੋ ਆਜੋ ਆਜੋ ਰੰਗਤ ਸਿੰਘ ਜੀ, ਆਜੋ ਬੱਚਾਰੂ ਆਜੋ।
1: ਹਾਂ ਜੀ, ਜਨਾਬੇ ਵਾਲਾ ਜੈ ਹਿੰਦ ਜੀ।
2: ਜੈ ਜੀ ਜੈ ਜੀ ਰੰਗਾ ਸਿੰਘ ਜੀ, ਬਚਾਲੇ ਕੀ ਹਾਲ ਚਾਲ ਹੈ ਤੇਰਾ?
1: ਹਲੇ ਚੱਲੇ ਵਾਹ ਵਾਹ ਭਲੀ ਕਿਰਪਾ ਉਸ ਦਾਤੇ ਦੀ, ਸਭ ਤੇ ਬੜੀ ਰਹੇ।
3: ਡਾਕਟਰ ਸਤਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ।
4: ਜਿਹੜੀ ਆਲ ਇੰਡੀਆ ਰੇਡੀਓ ਦਾ ਬਹੁਤ ਵੱਡਾ ਰੋਲ ਰਿਹਾ ਹੈਗਾ, ਪਾਰਟੀਕੁਲਰਲੀ ਜਿਹੜੀ ਅਸੀਂ ਟੈਕਨੋਲੋਜੀ ਇੱਥੇ ਡਿਵੈਲਪ ਕਰਦੇ, ਨਵੀਆਂ ਕਿਸਮਾਂ ਅਸੀਂ ਇੱਥੇ ਦਿੰਦੇ ਹਾਂ ਤੇ ਆਪਾਂ

0: ਪ੍ਰੋਡਕਸ਼ਨ ਟੈਕਨੋਲੋਜੀ, ਪ੍ਰੋਟੈਕਸ਼ਨ ਟੈਕਨੋਲੋਜੀ, ਪ੍ਰੋਸੈਸਿੰਗ ਟੈਕਨੋਲੋਜੀ, ਤੇ ਉਹ ਜਿਹੜੀ ਫਾਰਮਰ ਤੱਕ ਉਹਨੂੰ ਪਹੁੰਚਾਉਣ ਵਾਸਤੇ ਆਰਬੀਆਈ ਰੇਡੀਓ ਦਾ ਬਹੁਤ ਵੱਡਾ ਰੋਲ ਹੈ
1: ਜੀ।
0: ਅਸੀਂ ਯਾਦ ਕਰਦੇ ਹਾਂ ਜਦੋਂ 1962 ਚ ਯੂਨੀਵਰਸਿਟੀ ਪੜ੍ਹੀ ਸੀ ਤੇ ਉਦੋਂ ਇਹ ਸੀ ਕਿ ਨਾ ਤਾਂ ਸੋਸ਼ਲ ਮੀਡੀਆ ਸੀ ਤੇ ਪ੍ਰਿੰਟ ਮੀਡੀਆ ਹੀ ਸੀ। ਪ੍ਰਿੰਟ ਮੀਡੀਆ ਵੀ ਪਿੰਡਾਂ ਚ ਨਹੀਂ ਸੀ ਪਹੁੰਚਦਾ ਤੇ ਉਦੋਂ ਹਰ ਰੋਜ਼ ਜਿਹੜਾ ਤੁਹਾਡਾ ਦਿਹਾਤੀ ਪ੍ਰੋਗਰਾਮ ਹੁੰਦਾ ਸੀ ਆਲ ਇੰਡੀਆ ਰੇਡੀਓ ਦਾ, ਤੇ ਚੌਧਰੀ ਸਾਹਿਬ ਠੰਡੂ ਰਾਮ ਭਾਈਆ ਜੀ, ਉਹ 50 ਦੇ ਵਿੱਚ ਸ਼ੁਰੂ ਹੋ ਗਿਆ ਸੀ ਤੇ ਪਿੰਡਾਂ ਦੇ ਵਿੱਚ ਵੀ ਉਦੋਂ ਕੋਈ ਟੀਵੀ ਤਾਂ ਹੈ ਨਹੀਂ ਸੀ ਤੇ ਪਿੰਡਾਂ ਵਾਲਿਆਂ ਨੂੰ ਇਹ ਜ਼ਰੂਰ ਹੁੰਦਾ ਸੀ ਕਿ ਸ਼ਾਮ ਨੂੰ ਉਹ ਅਸੀਂ ਦਿਹਾਤੀ ਪ੍ਰੋਗਰਾਮ ਜ਼ਰੂਰ, ਇਹ ਹੁੰਦੀ ਸੀ ਆਲ ਇੰਡੀਆ ਰੇਡੀਓ ਦੀ ਕਿ ਜੋ ਵੀ ਜਾਣਕਾਰੀ ਹੈ ਉਹ ਸਹੀ ਹੋਣੀ ਚਾਹੀਦੀ ਹੈ, ਕੋਈ ਫਾਰਮਰ ਜਿਹੜੇ ਨੇ ਵਿਸ਼ਵਾਸ ਕਰਨ ਉਹਦੇ ਤੇ। ਤੇ ਚੌਧਰੀ ਸਾਹਿਬ ਉਹ ਮੈਨੂੰ ਦੱਸਦੇ ਹੁੰਦੇ ਸੀ ਕਿ ਅਸੀਂ ਜਲੰਧਰ ਆਲ ਇੰਡੀਆ ਰੇਡੀਓ ਤੋਂ ਤਕਰੀਬਨ ਹਫ਼ਤੇ ਦੇ ਵਿੱਚ 3 ਕੁ ਦਿਨ ਤਾਂ ਜ਼ਰੂਰ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਉਂਦੇ ਸੀ, ਉਹ ਵੀ ਬੱਸਾਂ ਤੇ ਚੜ੍ਹ ਕੇ ਆਇਆ ਕਰਦੇ ਸੀ ਤੇ ਬੱਸ ਤੇ ਆਉਣਾ ਵਾਸਤੇ ਜਾਣਾ। ਫਿਰ ਉਹ ਇੱਥੋਂ ਜਿਹੜੇ ਐਕਸਪਰਟ ਸੀ, ਪਲਾਂਟਿੰਗ ਦੇ ਐਕਸਪਰਟ ਸੀ, ਐਂਟੋਮੋਲੋਜੀ ਦੇ ਸੀ, ਪੈਥੋਲੋਜੀ ਦੇ ਸੀ, ਉਹਨਾਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਦੇ ਸੀ ਕਿ ਯੂਨੀਵਰਸਿਟੀ ਨੇ ਨਵੀਂ ਚੀਜ਼ ਕਿਹੜੀ ਗਲਤ ਕੀਤੀ ਹੈ। ਉਹ ਸਾਰਾ ਇਨਫੋਰਮੇਸ਼ਨ ਲੈ ਕੇ ਫਿਰ ਉਹ ਦਿਹਾਤੀ ਪ੍ਰੋਗਰਾਮ ਦੀ ਜਾਣਕਾਰੀ ਦਿਆ ਕਰਦੇ ਸੀ। ਉਹਨਾਂ ਨੂੰ ਮੈਨੂੰ ਯਾਦ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਇਹ ਹੋਇਆ ਕਿ ਦਿਹਾਤੀ ਪ੍ਰੋਗਰਾਮ ਜਿਵੇਂ ਅਸੀਂ ਬਹੁਤ ਖਿੱਚ ਸੀ, ਉਹਨਾਂ ਦੇ ਵਿੱਚ ਵਰਾਇਟੀਆਂ ਨਵੀਆਂ ਕਿਹੜੀਆਂ ਆ ਰਹੇ ਨੇ ਕਣਕ ਦੇ ਝੋਨੇ ਦੀਆਂ, ਤੇ ਉਦੋਂ ਅਸੀਂ ਨਵੀਆਂ ਨਵੀਆਂ ਵਰਾਇਟੀਆਂ ਜਿਹੜੀ PV18 ਲੈ ਕੇ ਆਏ ਸੀ, ਮੈਕਸੀਕੋ ਤੋਂ ਲਾਲ ਰੰਗ ਦੀ ਹੁੰਦੀ ਸੀ, ਫਿਰ ਅਸੀਂ ਆਪਣੀ ਸੋਨਾਲੀਕਾ ਬਣਾਈ ਤੇ ਜਿਹੜੀ ਕਿ ਕਣਕ ਦੇ ਦਾਣੇ ਚਿੱਟੇ ਸੀ, ਤੇ ਉਹ ਤੋਂ ਬਾਅਦ ਕਲਿਆਣ ਆ ਗਈ, ਫਿਰ ਹੋਰ ਤਾਂ ਹੁਣ ਲਾਈਨ ਲੱਗ ਗਈ। ਪਰ ਉਹਨਾਂ ਦਿਨਾਂ ਦੇ ਵਿੱਚ ਜਦੋਂ ਦਿਹਾਤੀ ਪ੍ਰੋਗਰਾਮ ਦੇ ਉੱਤੇ ਇਹ ਚੀਜ਼ ਦੱਸੀ ਜਾ ਰਹੀ ਸੀ ਕਿ PV ਨੇ ਕਣਕ ਦੀ ਆਹ ਵਰਾਇਟੀ ਡਿਵੈਲਪ ਕੀਤੀ ਹੈ, ਲੋਕੀ ਕਹਿੰਦੇ ਸੀ ਸਾਨੂੰ ਇੱਕ ਇੱਕ ਮੁੱਠੀ ਵੀ ਦੇ ਦਿਓ ਨਾ ਤੇ ਅਸੀਂ ਆਪਣਾ ਆਪ ਬੀਜ ਬਣਾ ਲਾਂਗੇ। ਤੇ ਪਤਾ ਇਹੀ ਲੱਗਦਾ ਸੀ ਕਿ ਆਲ ਇੰਡੀਆ ਰੇਡੀਓ ਨੂੰ ਸੁਣਦੇ ਸੀ, ਲੋਕਾਂ ਦਾ ਬਹੁਤ ਵਿਸ਼ਵਾਸ ਹੁੰਦਾ ਸੀ। ਤੇ ਇਸੇ ਤਰ੍ਹਾਂ ਫਿਰ ਜਦੋਂ ਝੋਨਾ ਆਇਆ, ਝੋਨੇ ਦੀਆਂ ਨਵੀਆਂ ਵਰਾਇਟੀਆਂ IR8 ਅਸੀਂ ਲੈ ਕੇ ਆਏ ਸੀ, ਜਿਹੜੀ ਕਿ ਇੰਟਰਨੈਸ਼ਨਲ ਰਾਈਸ ਸਾਚੀ ਸ਼ੁਕਮਨੀਲਾ ਫਿਲੀਪੀਨਸ, ਤੇ ਉਹਦੇ ਬਾਰੇ ਬਹੁਤ ਆਲ ਇੰਡੀਆ ਰੇਡੀਓ ਨੇ ਇਹਦੀ ਐਕਸਟੈਂਸ਼ਨ ਕੀਤੀ। ਤੇ ਉਸ ਤੋਂ ਬਾਅਦ ਤਾਂ ਹੁਣ ਸਾਡੀ ਕੋਲੈਬੋਰੇਸ਼ਨ ਵੀ ਹੈਗੀ, ਉੱਥੋਂ ਅਸੀਂ ਬਹੁਤ ਰਾਈਸ ਦੀਆਂ ਵਰਾਇਟੀਆਂ ਡਿਵੈਲਪ ਕੀਤੀਆਂ ਨੇ। ਇਹਦਾ ਇੰਪੈਕਟ ਕੀ ਪਿਆ ਕਿ ਜਦੋਂ 1962 ਦੇ ਵਿੱਚ ਯੂਨੀਵਰਸਿਟੀ ਸ਼ੁਰੂ ਹੋਈ ਸੀ, ਸਾਡਾ ਕਣਕ ਦਾ ਝਾੜ ਹੁੰਦਾ ਸੀ 7 ਕੁਇੰਟਲ 6 ਕੁਇੰਟਲ 1 ਏਕੜ ਚੋਂ, ਤੇ ਜਿਹੜਾ ਹੁਣ ਅਸੀਂ 27-28 ਕੁਇੰਟਲ ਤੇ ਪਹੁੰਚ ਗਿਆ। ਝੋਨੇ ਦਾ ਝਾੜ ਵੀ ਅਸੀਂ 7-8 ਕੁਇੰਟਲ ਹੁੰਦਾ ਸੀ, ਝੋਨਾ ਤਾਂ ਹੈ ਹੀ ਨਹੀਂ ਸੀ ਪੰਜਾਬ ਦੇ ਵਿੱਚ, ਉਹ ਵੀ ਅਸੀਂ ਹੁਣ 35-36-38 ਕੁਇੰਟਲ ਤੇ ਪਹੁੰਚ ਗਏ ਹਾਂ। ਸੋ ਪ੍ਰੋਡਕਟਿਵਿਟੀ ਸਾਡੀ ਬਹੁਤ ਵਧੀ ਹੈ। ਉਹਦਾ ਮੁੱਖ ਰੀਜ਼ਨ ਇਹ ਹੈਗਾ ਕਿ ਵਰਾਇਟੀਆਂ ਡਿਵੈਲਪ ਕਰਤੀਆਂ ਯੂਨੀਵਰਸਿਟੀ ਨੇ, ਟੈਕਨੋਲੋਜੀ ਡਿਵੈਲਪ ਕਰਤੀਆਂ, ਨਾਲ ਜਿਹੜੀ ਐਕਸਟੈਂਸ਼ਨ ਹੋਈ ਹੈ ਨਾ, ਐਕਸਟੈਂਸ਼ਨ ਦਾ ਬਹੁਤ ਵੱਡਾ ਰੋਲ ਹੈ, ਜਿਹਦੇ ਚ ਤੁਹਾਡਾ ਆਲ ਇੰਡੀਆ ਰੇਡੀਓ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ TV ਤਾਂ ਬਾਅਦ ਚ ਆਇਆ ਹੈਗਾ
1: ਜੀ ਜੀ,
0: ਤੇ ਆਲ ਇੰਡੀਆ ਰੇਡੀਓ ਲੋਕੀ ਹੁਣ ਵੀ ਸੁਣਦੇ ਨੇ, ਵਿਸ਼ਵਾਸ ਹੈਗਾ ਫਾਰਮਰਸ ਖਾਸ ਕਰਕੇ ਜਿਹੜੇ ਪੰਜਾਬ ਦੇ ਨੇ।
2: ਦਿਹਾਤੀ ਪ੍ਰੋਗਰਾਮ ਸਿਰਫ ਇੱਕ ਪ੍ਰੋਗਰਾਮ ਹੀ ਨਹੀਂ, ਸਗੋਂ ਇੱਕ ਪਰਿਵਾਰ ਬਣ ਗਿਆ, ਜਿਸ ਵਿੱਚ ਖੇਤੀ ਮਾਹਰਾਂ ਤੋਂ ਲੈ ਕੇ ਖੇਤੀ ਅਰਥਚਾਰੇ ਨਾਲ ਜੁੜਿਆ ਹਰ ਵਰਗ ਸ਼ਾਮਲ ਹੋ ਗਿਆ। ਇਸੇ ਕਰਕੇ ਦਿਹਾਤੀ ਪ੍ਰੋਗਰਾਮ ਤੇ ਅੱਜ ਵੀ ਸਭ ਨੂੰ ਮਾਣ।
3: ਮਹਿੰਦਰ ਸਿੰਘ ਦਸਾਂਝ, ਮੇਰਾ ਪਿੰਡ ਜਗਤਪੁਰ ਹੈ, ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ। ਮੇਰਾ ਸਾਰਾ ਅਤੀਤ ਸਰਬ ਹਿੰਦ ਰੇਡੀਓ ਸਟੇਸ਼ਨ ਜਲੰਧਰ ਦੇ ਨਾਲ ਜੁੜਿਆ ਹੋਇਆ ਹੈ। ਮੈਂ ਆਪਣੇ ਆਪ ਨੂੰ ਪ੍ਰਸੰਗ ਵਿੱਚ ਰੱਖ ਕੇ ਸਾਰੇ ਕਿਸਾਨ ਭਰਾਵਾਂ ਦਾ ਮੈਂ ਸੋਚਦਾ ਹਾਂ ਕਿ ਇਹਨਾਂ ਦਾ ਜੋ ਮਾਰਗਦਰਸ਼ਨ ਆਲ ਇੰਡੀਆ ਰੇਡੀਓ ਜਲੰਧਰ ਨੇ ਕੀਤਾ ਹੈ, ਸ਼ਾਇਦ ਹੀ ਮੀਡੀਆ ਨੇ ਕਿਸੇ ਹੋਰ ਵਿੰਗ ਨੇ ਕੀਤਾ ਹੋਵੇ ਇੰਨਾ ਕੰਮ। ਹਰੇ ਇਨਕਲਾਬ ਨੂੰ ਸਭ ਤੋਂ ਵੱਡਾ ਮੋਢਾ ਦੇਣ ਦਾ ਕੰਮ ਜਿਹੜਾ ਉਹ ਆਲ ਇੰਡੀਆ ਰੇਡੀਓ ਸਟੇਸ਼ਨ ਜਲੰਧਰ ਦੇ ਪ੍ਰੋਗਰਾਮ ਦੇ ਨਾਲ ਹੋਇਆ। ਹਰੀ ਕ੍ਰਾਂਤੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਤੇ ਯੂਨੀਵਰਸਿਟੀ ਜਦੋਂ ਨਵੀਂ ਨਵੀਂ ਸਥਾਪਿਤ ਹੋਈ ਸੀ, ਕਾਫੀ ਕੰਮ ਉਦੋਂ ਉਹਨਾਂ ਨੇ ਆਪਣੇ ਤੌਰ ਤੇ ਕੀਤਾ, ਪਰ ਖੇਤ ਖੇਤ ਤੱਕ ਸੁਨੇਹਾ ਪਹੁੰਚਦਾ ਕਰਨਾ, ਉਹ ਵੀ ਇੱਕੋ ਹੀ ਸਮੇਂ 6:30 ਤੋਂ 7:30 ਤੱਕ ਸਾਰਾ ਕੰਮ ਨਿਬੇੜ ਦੇਣਾ, ਸਾਰੇ ਪੰਜਾਬ ਦੇ ਵਿੱਚ ਨਵੀਂ ਅਵੇਅਰਨੈਸ ਪੈਦਾ ਕਰਨ ਲਈ, ਨਵੀਂ ਜਾਗਰਤੀ ਪੈਦਾ ਕਰਨ ਲਈ ਔਰ ਨਵੇਂ ਵਿਚਾਰ ਪੈਦਾ ਕਰਨ ਲਈ, ਇਹ ਇੱਕੋ ਹੀ ਸਮੇਂ ਕੰਮ ਕਰ ਦੇਣਾ ਰੋਜ਼ਾਨਾ ਹੀ ਰਾਤ ਨੂੰ। ਔਰ ਮੈਂ ਤਾਂ ਸਮਝਦਾ ਸਾਡੇ ਕਿਸਾਨ ਦੂਰ ਦੂਰ ਤੱਕ ਜਿੱਥੇ ਜਿੱਥੇ ਮੇਰੇ ਪੰਜਾਬ ਦੇ ਵਿੱਚ ਸੰਪਰਕ ਸਨ, ਦਿਹਾਤੀ ਪ੍ਰੋਗਰਾਮ ਨੂੰ ਉਡੀਕਦੇ ਰਹਿੰਦੇ ਸਨ, ਦਿਹਾਤੀ ਪ੍ਰੋਗਰਾਮ ਆਵੇ। ਜਿਹਨਾਂ ਕਿਸਾਨਾਂ ਕੋਲ ਰੇਡੀਓ ਨਹੀਂ ਸੀ, ਖੇਤਾਂ ਚ ਕੰਮ ਕਰਦੇ ਸੀ, ਉਹਨਾਂ ਦੀਆਂ ਔਰਤਾਂ ਨੇ ਗੱਲਾਂ ਨੋਟ ਕਰਕੇ ਰੱਖਣੀਆਂ ਜਾਂ ਚੇਤੇ ਰੱਖ ਲੈਣੀਆਂ ਭਈ ਅੱਜ ਦਿਹਾਤੀ ਪ੍ਰੋਗਰਾਮ ਦੇ ਵਿੱਚ ਰੇਡੀਓ ਸਟੇਸ਼ਨ ਜਲੰਧਰ ਤੋਂ ਜਿਹੜੇ ਕੰਮ ਚੱਲ ਰਿਹਾ ਹੈ, ਚਾਹੇ ਉਹ ਕਟਾਈ ਦਾ ਹੈ, ਬਿਜਾਈ ਦਾ ਹੈ, ਚਾਹੇ ਫਸਲਾਂ ਨੂੰ ਸੰਭਾਲਣ ਦਾ ਹੈ, ਚਾਹੇ ਫਸਲਾਂ ਨੂੰ ਜਿਹੜਾ ਪਾਲਣ ਦਾ ਹੈ, ਤੇ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਕੀਮਤੀ ਗੱਲਾਂ ਉੱਥੋਂ ਬ੍ਰੋਡਕਾਸਟ ਹੋਈਆਂ ਨੇ, ਪ੍ਰਸਾਰਿਤ ਹੋਈਆਂ ਨੇ, ਉਹਨੇ ਆਪਣੇ ਮਰਦਾਂ ਨੂੰ ਦੱਸਣਾ ਆ ਕੇ। ਸੋ ਇਸ ਤਰ੍ਹਾਂ ਰਾ ਕੇ ਇਹਨੂੰ ਕੱਲਾ ਇਹੀ ਨਹੀਂ ਤੇ ਖੇਤੀਬਾੜੀ ਦੀ ਨਵੀਂ ਤੋਂ ਨਵੀਂ

0: ਸਦੀਕ ਦੱਸਾਂ ਦਾ ਕੀਤਾ ਆਲ ਇੰਡੀਆ ਰੇਡੀਓ ਨੇ, ਸਗੋਂ ਨਾਲੋ ਨਾਲ ਮਨੋਰੰਜਨ ਦਾ ਵੀ ਕੀਤਾ, ਯਾਨੀ ਨਾਲ ਨਾਲ ਕਿਸਾਨਾਂ ਦਾ ਗੀਤਾਂ ਦੇ ਰਾਹੀਂ ਹੋਰ ਵੱਖ ਵੱਖ ਸਾਧਨਾਂ ਰਾਹੀਂ ਨਾਟਕਾਂ ਰਾਹੀਂ ਕਿਸਾਨਾਂ ਦਾ ਮਨੋਰੰਜਨ ਵੀ ਕੀਤਾ ਜਾਵੇ। ਔਰ ਬਹੁਤ ਸਾਰੇ ਖੇਤੀਬਾੜੀ ਤੇ ਆਧਾਰਿਤ ਨਾਟਕ ਵੀ ਪ੍ਰਸਾਰਿਤ ਕੀਤੇ ਜਾਂਦੇ ਸਨ। ਇਸੇ ਤਰ੍ਹਾਂ ਕਵੀ ਦਰਬਾਰ ਕਵਿਤਾਵਾਂ ਵੀ ਬਹੁਤੀਆਂ ਖੇਤੀਬਾੜੀ ਨਾਲ ਹੀ ਸੰਬੰਧਿਤ ਹੁੰਦੀਆਂ ਸਨ। ਬਹੁਤ ਕੁਝ ਜਿਹੜਾ ਹੈ ਨਾ ਸਾਹਿਤ ਤੇ ਕਲਾ ਨਾਲ ਸੰਬੰਧਿਤ ਹੈ, ਉਹ ਖੇਤੀਬਾੜੀ ਨਾਲ ਵੀ ਸੰਬੰਧਿਤ ਹੁੰਦਾ ਸੀ। ਸੋ ਇਸ ਕਰਕੇ ਅਸੀਂ ਤਾਂ ਬੜੇ ਆਭਾਰੀ ਹਾਂ ਆਲ ਇੰਡੀਆ ਰੇਡੀਓ ਜਲੰਧਰ ਦੇ ਕਿ ਇਹਨਾਂ ਨੇ ਜੋ ਸੇਵਾ ਕੀਤੀ ਹੈ ਪੰਜਾਬ ਦੀ, ਪੰਜਾਬ ਦੇ ਕਿਸਾਨ ਦੀ ਔਰ ਪੰਜਾਬ ਦੇ ਖਪਤਕਾਰਾਂ ਦੀ, ਉਹ ਸ਼ਾਇਦ ਹੀ ਕਿਸੇ ਹੋਰ ਹੈ ਵਿੰਗ ਨੇ ਮੀਡੀਆ ਦੇ ਨਾਲ ਕੀਤੀ ਹੋਵੇ। ਸੋ ਮੈਨੂੰ ਇਸ ਵੇਲੇ ਮੇਰੀ ਮਾਂ ਭਾਸ਼ਾ ਪੰਜਾਬੀ ਬੜੀ ਸਮਰੱਥਾਵਾਨ ਹੈ, ਪਰ ਭਾਸ਼ਾ ਚੋਂ ਵੀ ਮੈਨੂੰ ਐਸੇ ਸ਼ਬਦ ਨਹੀਂ ਮਿਲ ਰਹੇ, ਸਾਹਮਣੇ ਆ ਰਹੇ ਜਿਨ੍ਹਾਂ ਰਾਹੀਂ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ। ਮੈਂ ਇਕੱਲਾ ਨੀ, ਸਾਰਾ ਪੰਜਾਬ, ਸਾਰੇ ਪੰਜਾਬ ਦੇ ਕਿਸਾਨ ਇਹਨਾਂ ਦੇ ਧੰਨਵਾਦੀ ਹਨ। ਇਹਨਾਂ ਨੇ ਇੱਕ ਯੁੱਗ ਸੰਪੂਰਨ ਕੀਤਾ ਹੈ। ਮੈਂ ਸਮਝਦਾ ਕਿ ਬਹੁਤ ਵੱਡੀ ਸੇਵਾ ਕਰਕੇ ਅੱਜ ਇੱਥੇ ਪਹੁੰਚੇ ਨੇ, ਉਹ ਬੇਮਿਸਾਲ ਹੈ। ਵੱਖਰੇ ਵੱਖਰੇ ਚੈਨਲ ਨਿਕਲ ਆਏ ਨੇ, ਰੇਡੀਓ ਦੇ ਕੀ, ਟੈਲੀਵਿਜ਼ਨ ਦੇ ਕੀ, ਪਰ ਬੁਨਿਆਦਾਂ ਦੇ ਵਿੱਚ ਜਿਹੜਾ ਕੰਮ ਇਸ ਜਲੰਧਰ ਦੇ ਰੇਡੀਓ ਸਟੇਸ਼ਨ ਕੀਤਾ ਹੈ, ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ। ਇੰਨਾ ਕੰਮ ਨਾ ਸਰਕਾਰਾਂ ਦੇ ਮਹਿਕਮੇ ਕਰ ਸਕਦੇ ਸੀ, ਨਾ ਕਿਸਾਨ ਖੁਦ ਕਰ ਸਕਦੇ ਸੀ, ਤੇ ਨਾ ਕੋਈ ਏਜੰਸੀਆਂ ਕਰ ਸਕਦੀਆਂ ਸੀ, ਨਾ ਕੋਈ ਬਿਜ਼ਨਸ ਵਾਲੇ ਲੋਕ ਕਰ ਸਕਦੇ ਸਨ। ਇਹ ਜਿਹੜਾ ਨਾ ਜਾਗਰਤੀ ਪੈਦਾ ਕਰਨ ਦਾ ਖੇਤੀ ਦੇ ਪ੍ਰਤੀ, ਕਿਵੇਂ ਕੋਈ ਕਿਸ ਤਰ੍ਹਾਂ ਦੀ ਵੇਸਟੇਜ ਨਾ ਹੋਵੇ, ਕੋਈ ਕਿਸਾਨ ਦੀ ਲਾਗਤ ਨਾ ਵਧੇ, ਕਿਸਾਨਾਂ ਨੂੰ ਸਮੇਂ ਸਮੇਂ ਸਿਰ ਜਿਹੜਾ ਨਾ ਸੁਰੱਖਿਆ ਕਰਨ ਦਾ ਫਸਲਾਂ ਦੀ ਸੁਨੇਹਾ ਦੇਣ ਦਾ ਕੰਮ ਇਹ ਰੇਡੀਓ ਸਟੇਸ਼ਨ ਜਲੰਧਰ ਨੇ ਕੀਤਾ ਹੈ।
1: ਸਮਾਂ ਬਦਲਿਆ, ਸਮੇਂ ਮੁਤਾਬਕ ਲੋਕਾਂ ਦੇ ਸ਼ੌਕ ਜ਼ੌਕ ਤੇ ਲੋਕਾਂ ਦਾ ਬਦਲਣਾ ਵੀ ਸੁਭਾਵਿਕ ਸੀ, ਪਰ ਆਪਣੀ ਨਵੇਕਲੀ ਸ਼ੈਲੀ ਦਾ ਮਾਲਕ ਦਿਹਾਤੀ ਪ੍ਰੋਗਰਾਮ ਅੱਜ ਵੀ ਕਾਇਮ ਹੈ।
2: ਲੋਕ ਬੋਲ ਗਾਉਂਦੇ ਲਾਉਂਦੇ ਸੁਣਾ ਦਿਓ ਜੀ।

0: ਅੱਤ ਮੋਚੋ ਦਿਆ ਵੇ ਆਸ ਕਰਾ ਕਰ ਜਹੇ ਲਸ ਕਿਤ ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇ ਪੱਤ ਮਿਟ ਨੀ ਵੀ ਨਾਨਕ ਗੁਣ ਜਗਿਆ ਤੱਤ ਸਭ ਕੁਨੇ ਵੇ ਆਪ ਉੱਪਰ ਕੁਨੇ ਵੇ ਨਾ ਕੋਈ ਤਾਰ ਤਾਰ ਅੱਜ ਤੋਂ ਲੀਏ ਨਵੇਂ ਸੁਗਾਰਾ ਹੋਏ ਅਪਰਾਧੀ ਦੂਣਾ ਨਵੇਂ ਜੋ ਹੰਤਾ ਵਰਗਾਏ ਸੀਸ ਵਾਇ ਕਿਆ ਥੀਏ ਯਾਰ ਤੇ ਕੁਛ ਦੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਵਗਲ ਸਮਾਧੰ ਮੁਖ ਝੂਠ ਵਿਭੂਖਨ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲੇਲਾਟੰ ਦੁਇ ਧੋਤੀ ਬਸਤ੍ਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ

ਬਲਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੇ ਪਾਤਸ਼ਾਹੀ ਦਸਵੇ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਇਆ ਜੈਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੇ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਟਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨ ਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ

ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇ ਤੋ ਦੇਗ ਤੇਗ ਫਤਿਹ ਬਿਰਧ ਕੀ ਪੈਦ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਪੁਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ

ਤਾਨ ਮਤਾਨਿਆਂ ਦੇ ਤਾਨ ਨਿਓਟਿਆਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜੂਰ ਸਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਗ੍ਰਹਿ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸਣਾ ਸਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜੂਰ ਕ੍ਰਹਿ ਪ੍ਰਸਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵਾ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ